ਪ੍ਰਭ ਸੋਈ, ਜਿਸਨੋ ਦਾਤ ਕਰੇ ਸੋ ਪਾਏ, ਜਨ ਨਾਨਕ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹਿਲਾ ਚੌਥਾ, ਪੰਚ ਪਦਾ ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾ ਭਰਮ ਕਾਟਿਆ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਸਤਿਸੰਗ ਜੀ, ਆਪਾਂ ਸਾਰੇ ਹੀ ਸਵਰਗਵਾਸੀ ਸਰਦਾਰ ਕੁਲਜੀਤ ਸਿੰਘ ਜੀ ਜੋਹਲ, ਤਿੰਨਾਂ ਦੀ ਮਿੱਠੀ ਯਾਦ ਦੇ ਵਿੱਚ ਸਜ ਬੈਠੇ ਹਾਂ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਉਹਨਾਂ ਨੂੰ ਯਾਦ ਕਰਦਿਆਂ ਹਾਂ। ਪਰਿਵਾਰ ਵੱਲੋਂ ਧੁਰ ਦੀ ਬਾਣੀ, ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਉਪਰੰਤ ਸਾਬਤ ਕੀਰਤਨ, ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ, ਜਾ ਤੇਰਾ ਬੰਦਾ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਈ ਛਡਾਈ। ਜਿਸ ਮਾਲਕੂ ਦੀ ਬਾਣੀ ਦੇ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕੀਤਾ ਹੈ, ਜਿਸ ਸ਼ਬਦ ਨੂੰ ਸਦਾ ਹੀ ਆਪਣੇ ਹਿਰਦੇ 'ਚ ਵਸਾ ਕੇ ਜਪਦੇ ਸਨ, ਉਹ ਸ਼ਬਦ ਦੇ ਹਾਜ਼ਰੀ ਆਪ ਜੀ ਨੇ ਕੀਰਤਨ ਦੇ ਰਾਹੀਂ ਸ਼ਰਨ ਕੀਤਾ ਹੈ। ਸੋ ਆਓ, ਇੱਥੇ ਦੀਵਾਨਾਂ ਦੀ ਸਮਾਪਤੀ ਹੈ। ਬੀਬੀ ਗੁਰਚਰਨਦੀਪ ਕੌਰ ਜੀ ਜੋਹਲ, ਸਮੁੱਚੇ ਜੋਹਲ ਪਰਿਵਾਰ ਵੱਲੋਂ ਸਮੂਹ ਸਤਸੰਗ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਕਿ ਸਾਰੇ ਹੀ ਆਪਣੇ ਸ਼ਰਧਾ ਦੇ ਫੁੱਲ ਭੇਟਾ ਕਰਕੇ ਗੁਰੂ ਚਰਨਾਂ ਨਾਲ ਅਰਦਾਸ ਕੀਤੀ ਹੈ। ਮਾਲਕ ਜੀ ਰਹਿਮਤ ਬਖਸ਼ ਕਰੀ, ਆਪਕੀ ਬਾਰ ਬਖਸ਼ ਬੰਦੀ ਕੋ ਬਹੁਰ ਨਾ ਭੋਜਨ ਫੇਰਾ, ਕਹਿ ਕਵੇ ਸੁਨੋਰੇ ਸੰਤੋ ਖੇਤੀ ਕਰੋ ਨਿਵੇਰਾ। ਸੋ ਇੱਥੇ ਦੀਵਾਨਾਂ ਦੀ ਸਮਾਪਤੀ ਹੈ। ਬੀਬੀ ਗੁਰਚਰਨਦੀਪ ਕੌਰ ਜੀ ਜੋਹਲ, ਆਪ ਸਾਰੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਗੁਰਸਵਾਰੀ ਗੁਰੂ ਰੂਪ ਸਾਧ ਸੰਗਤ ਵਾਹਿਗੁਰੂ ਗੁਰਮੰਤਰ ਹੈ ਜਪ ਹੋਵੇ ਖੋਈ ਇਹ ਪਵਿੱਤਰ ਪਾਵਨ ਗੁਰਮੰਤਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਇਹ ਉਹ ਗੁਰਮੰਤਰ ਹੈ ਜਿਸ ਦੇ ਜਪਣ ਨਾਲ ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਇਸ ਮਨ ਦੇ ਉੱਤੋਂ ਉਤਰ ਜਾਂਦੀ ਹੈ ਕਿਉਂਕਿ ਸਤਿਗੁਰੂ ਜੀ ਸਾਨੂੰ ਦੱਸਦੇ ਨੇ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੋਆ ਸਿਆਹ ਹੋ ਜਿਹਦਾ ਸਿਆਹੀ ਹੁੰਦੀ ਕਾਲੀ ਨਾ ਸਤਿਗੁਰੂ ਜੀ ਕਹਿੰਦੇ ਨੇ ਮਨ ਇਹੋ ਜਿਹਾ ਬਣਿਆ ਪਿਆ ਹੈ ਇਸੇ ਕਰਕੇ ਸੰਸਾਰ ਦੇ ਵਿੱਚ ਇਹ ਵਿਕਾਰ ਭੋਗਦਾ ਹੈ ਵਿਚਾਰ ਮਾੜੇ ਨੇ ਪਰਤ ਦਰ ਪਰਤ ਇਸ ਮਨ ਦੇ ਉੱਪਰ ਪਾਪਾਂ ਦੀ ਮੈਲ ਚੜ੍ਹਦੀ ਰਹਿੰਦੀ ਹੈ ਵਾਹਿਗੁਰੂ ਦਾ ਸਿਮਰਨ ਇਸ ਕਰਕੇ ਹੈ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਸਤਿਗੁਰੂ ਜੀ ਕਹਿੰਦੇ ਨੇ ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸੋਇਆ ਮਨ ਜਾਗਾਵੇ ਸੁੱਤੇ ਹੋਏ ਮਨ ਨੂੰ ਜਗਾਉਣ ਵਾਸਤੇ ਹੈ ਆਵਾਜ਼ ਦੇਣੀ ਹੈ ਉੱਠ ਉੱਠ ਬਈ ਜਾਗ ਇਸ ਕਰਕੇ ਸਿਮਰਨ ਕਰਨਾ ਹੈ ਕਿ ਸੁੱਤਾ ਹੋਇਆ ਮਨ ਜਾਗ ਜਾਵੇ ਜਦੋਂ ਮਨ ਸੁੱਤਾ ਹੋਇਆ ਜਾਗੇਗਾ ਤੇ ਉਸ ਵਕਤ ਇਸ ਦਾ ਪਾਰ ਉਤਾਰਾ ਹੋ ਜਾਵੇਗਾ ਸੋ ਗੁਰੂ ਪਿਆਰੀ ਸਾਧ ਸੰਗਤ ਆਓ ਪਵਿੱਤਰ ਪਾਵਨ ਸ਼ਬਦ ਸਰਵਣ ਕਰੀਏ ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨਸਾ ਕਾ ਦਾਤਾ ਸਭ ਸੁਖ ਨਿਦਾਨ ਅੰਮ੍ਰਿਤਸਰ ਸਦ ਹੀ ਭਰਪੂਰਾ

ਹਾਉ ਚਿਤ ਬਹਿ ਸਰਬ ਸੰਭਾਲੇ ਵਾਜੀ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਵਾਰੇ ਗਾਵਣ ਤੁਦਨੋ ਇੰਦ੍ਰ ਇੰਦਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਦਨੋ ਮੋਹਣਿਆ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਣ ਤੁਦਨੋ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਣ ਤੁਦਨੋ ਜੋਦ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ

ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ

ਕੀਤਾ। ਹਾਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ।

ਸੈਲ ਪੱਥਰ ਮਹਿ ਜੰਤੁ ਪਾਈ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸਮ

ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ, ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ, ਹਰ ਸੱਚੇ ਸਿਰ ਜਨਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਧਿਆਵ ਸੰਤੋਹ ਜੀ, ਸਭ ਦੁੱਖ ਵਿਸਾਰਨ ਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕੋ ਪੁਰਖ ਸਮਾਣਾ।

ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸਨੋ ਤੂੰ ਜਾਣਾ ਹੀ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ, ਤੂੰ ਕਰ ਕਰ ਵੇਖਹਿ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ, ਮਨ ਏਕ ਨ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ, ਰਹਾਓ ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨ

ਮਾਰੂ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆ ਇਹ ਵਡਿਆਈਆਂ। ਕਹਿ ਨਾਨਕ ਸੁਣਹੁ ਸੰਤੋ ਸ਼ਬਦ ਧਰਹੁ ਪਿਆਰੁ, ਸਾਚਾ ਨਾਮ ਮੇਰਾ ਆਧਾਰੁ। ਵਾਜੇ ਪੰਚਬ ਤਿਤ ਘਰ ਸੁਭਾਗੈ, ਘਰ ਸੁਭਾਗੈ

ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ

ਤਰਸ ਪਏ ਹੋਈ, ਤਰਸ ਪਿਆ ਮਿਹਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਤਰਸ ਪਿਆ ਮਿਹਰਾ ਮਤ ਹੋਈ, ਸਤਿਗੁਰ

ਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੀ ਉਥੈ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਪਾਉ ਜਲ ਬਿਕਮ ਸਗਾਹੋ ਗੁਰ ਸਭ ਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮਹਿ

ਆਓ ਸਤਿਗੁਰ ਛੇਤੀ ਰੱਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨਾਉ ਇਹ ਵਤ ਦੇ ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇ ਈਕੇ ਮਹੱਲਾ ਪੰਜਵਾਂ।

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸੀ ਮੋਦੀ ਪਾਤਸ਼ਾਹ ਦਸਵੀਂ ਪ੍ਰਿਤਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਤਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹ ਨਹੀਂ ਧਿਆ ਵੈਸਾ ਹੈ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਧਾਰ ਦਾ ਧਿਆਨ ਕਰਕੇ ਘਰ ਸੱਚ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਜਪੀਆਂ ਜਪੀਆਂ ਜਿਹਨਾਂ ਨਾਮ ਜਪਿਆ ਵਣ ਚੱਕਿਆ ਦੇ ਚਲਾਈ ਤੇ ਵਾਹਿ ਦੇਖ ਨਿੜ ਕੀਤਾ ਤੇ ਨਾ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਕੜੀਆਂ ਤੇ ਚੜੇ ਆਰ ਨਾ ਚਲਾਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸੀ ਦੇਖੇ ਸੰਸਾ ਸਤਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਸਾਹਿਤਾਂ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕੀਤਾ ਜਿਤ ਆਵਣ ਕਾਸਤ ਕਾ ਸਰਬ ਸ਼ਕਤ ਹੋਵੇ ਜਹਾਂ ਜਹਾਂ ਗੁਰੂ ਖਾਲਸੇ ਸਾਹਿਬ ਦਾ ਰਚਰਿਆ ਦੇਖ ਦੇਖ ਕੀ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕਬੁਰ ਬਾਲੀ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਉਸਾਹ ਦਾਨ ਭਰੋਸਾ ਦਾਨ ਦਾਨਾਂ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਵਾਜ ਪੰਜ ਸਦਾ ਸਹਾਇ ਦਾਰ ਜੀ ਗੁਰਦੁਆਰਾ ਨਿਰਕਾਣਾ ਸਾਹਿਬ ਪੰਜਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਿੱਤਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਦਾਰ ਜੀ ਦੋਏ ਕਰ ਜੋੜ ਕਰਨ ਅਰਦਾਸ ਭਾਵੇ ਤਾਣੇ ਰਾਸ ਹੇ ਗਰੀਬ ਨਵਾਜ ਜੀ ਆਪ ਜੀ ਦੇ ਚਰਨ ਕਾਮਨਾ ਅਰਦਾਸ ਉਤਾਰ ਦਿਓ ਆਪ ਨੇ ਬਖਸ਼ਿਸ਼ ਕੀਤੀ ਉਤਾਰ ਦਿਓ ਆਪ ਦੇ ਚਰਨ ਗਰੀਬ ਨਵਾਜ ਉਤਾਰ ਦਿਓ ਆਪ ਜੀ ਦੇ ਦਰ ਕਰ ਸੇਵਾਦਾਰ ਬੀਬੀ ਗੁਰਚਰਨ ਦੀਪ ਜੌਲ ਆਪਣੇ ਸਵਰਗਵਾਸੀ ਦੀ ਪਤੀ ਸਰਦਾਰ ਕੁਲਜੀਤ ਸਿੰਘ ਜੌਲ ਦੀ ਬਰਸ਼ੀ ਦੇ ਉਤਾਰ ਦੀ ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਬੇਨਤੀ ਕਰਦੇ ਹਾਂ ਅੱਜ ਦੇ ਪਾਤਸ਼ਾਹ ਜੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਦਰਬਾਰ ਦੀ ਸੇਵਾ ਕਰ ਰਹੇ ਹਨ ਉਤਾਰ ਜੀ ਬਖਸ਼ਿਸ਼ ਕਰੋ ਸੇਵਕਾਂ ਵੱਲੋਂ ਲੰਗਰਾਂ ਦੇਗਾਂ ਦੀ ਤੁਰ ਸਾਰੀਆਂ ਪ੍ਰਵਾਨ ਕਰਨੀ ਇਸ ਵੇਲੇ ਪਿੱਤਰ ਖਰਾਬ ਦੇਗਾਂ ਤਿਆਰ ਖਾਸ ਦਿੱਤਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਿੱਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਦੇ ਰੱਖਿਆ ਬਖਸ਼ਿਸ਼ ਕਰੋ ਜੀ ਦਿੱਤਾਰ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਹੋ ਇਹ ਕੀ ਬਣਾਇਆ ਪਰਿਵਾਰ ਵੱਲੋਂ $1,700 ਆਪ ਦੇ ਚਰਨਾਂ ਭੇਟਾ ਕਿਸੇ ਪ੍ਰਵਾਨ ਦਿੱਤਾਰ ਬਖਸ਼ਿਸ਼ ਕਰਦੇ ਹਾਂ ਦਿੱਤਾਰ ਪਿਤਾ ਜੀ ਹੋ ਕੈਦ ਕਬੀਰ ਸੁਣੋ ਰੇ ਸੰਤੋਖੇ ਜੀ ਕਰੋ ਨਬੇਰਾ ਆਪ ਕੀ ਵਾਰ ਬਖਸ਼ ਬੰਦੇ ਕੋ ਬਹੁਤ ਨਾ ਪੌਦਰ ਫੇਰਾ ਜੇ ਮਹਾਂ ਅਵਾਕਾਂ ਨੂੰ ਸਰਦਾਰ ਪਿਤਾ ਜੀ ਹੋ ਸਰਦਾਰ ਕੁਲਜੀਤ ਸਿੰਘ ਜੌਲ ਤੋਂ ਇਸ ਮਾਤਲੁਕ ਦੀ ਯਾਤਰਾ ਕਰਦਿਆਂ ਹੋਈਆਂ ਭੁੱਲਾਂ ਦਾ ਨਿਵਾਜ ਦਿੱਤਾਰ ਉਹਨਾਂ ਦੇ ਗੁਣ ਅਵਗਣਾਂ 'ਚ ਤਾਰਦੇ ਉਹਨਾਂ ਦੀ ਆਤਮਾ ਨੂੰ ਚਰਨਾਂ ਨਿਵਾਜ ਬਖਸ਼ੋ ਠੰਡ ਬਖਸ਼ੋ ਉਹਨਾਂ ਦੀ ਆਤਮਾ ਨੂੰ ਆਪ ਉਹਦੇ ਬਚਾ ਕੇ ਪਿੱਛੇ ਪਰਿਵਾਰ ਨੂੰ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਭਾਣਾ ਮੰਦੀ ਬਲ ਦਾਜ ਬਖਸ਼ੋ ਦਿੱਤਾਰ ਕਿਰਪਾ ਕਰੋ ਜੋਲਪੁਰ ਅੱਜ ਸੁੱਖ ਰੱਖੋ ਤੀਰਥ ਰਾਜ ਬਖਸ਼ਿਸ਼ ਕਰਕੇ ਦਿੱਤਾਰ ਵਿਚਰੀ ਹੋਈ ਆਤਮਾ ਨੂੰ ਸ਼ਾਂਤੀ ਬਖਸ਼ੋ ਜੀ ਆਪਣੀ ਬਖਸ਼ਿਸ਼ ਕੀਤੀ ਹੈ ਪਰਿਵਾਰ ਵੱਲੋਂ ਅੱਜ ਦੇ ਸ਼ਾਮਾਂ ਦੀ ਕੀਰਤ ਦਰਬਾਰ ਦੀ ਤਨ ਮਨ ਧਨ ਨਾਲ ਸੇਵਾ ਕੀਤੀ ਜਾ ਰਹੀ ਪਰਿਵਾਰ ਨੂੰ ਦਿੱਤਾਰ ਬਖਸ਼ਿਸ਼ ਕਰੋ ਸੇਵਕ ਦੀ ਸੇਵਾ ਪਰਿਵਾਰ ਕਰੋ ਸ਼ੁਭਕਾਮਨਾ ਆਸ਼ੀਰਵਾਦਾਂ ਪੂਰੀਆਂ ਕਰੋ ਸਭ ਪਰਿਵਾਰ ਨੂੰ ਸੁੱਖ ਰੱਖੋ ਚੰਦ ਕਲਾ ਬਖਸ਼ੋ ਅਤੇ ਸੇਵਕਾਂ ਦੀ ਸਦਾ ਸਾਮਰਾਜਾਂ ਪੂਰੀਆਂ ਕਰਨੀਆਂ ਅਤੇ ਸੇਵਾ ਦੀ ਦਾਜ ਬਖਸ਼ਿਸ਼ ਕਰਨੀ ਕਿਰਪਾ ਕਰੋ ਦਿੱਤਾਰ ਜੀ ਮਿਹਰ ਕਰੋ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਟਾਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚੱਜ ਕਲਾ ਬਖਸ਼ੋ ਅਤੇ ਸਦਾ ਇਸ ਤਰ੍ਹਾਂ ਆਪਣੇ ਚਰਨਾ ਸੇਵਾ ਦੀ ਭਾਵਨਾ ਉਸ ਵਿਭਾਗ ਦਾ ਕਰੋ ਗੁਰਗੀ ਬਣਾ ਮੇਰੇ ਕੋਲ ਸੱਚੇ ਪਾਤਸ਼ਾਹ ਜੀ ਹੋ ਆਪਦੇ ਚਰਨਾ ਪੁੱਤਰ ਗਵਾਣੀ ਦਿੱਤਾਰ ਪਿਤਾ ਜੀ ਹੋ ਸੋਧਾ ਰਿਆ ਸਾਹਿਬ ਨੇ ਪਾਠ ਹੋਏ ਪ੍ਰਵਾਨ ਕਰਨੇ ਅਤੇ ਸੱਚੇ ਪਾਤਸ਼ਾਹ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਹੀ ਬਖਸ਼ ਕਰਨੀ ਪੜੀ ਹੋਈ ਬਾਣੀ ਸੋਧ ਕੇ ਸੱਚ ਕੇ ਪ੍ਰਵਾਨ ਕਰਨੀ ਦਿੱਤਾਰ ਅਜੇ ਗੁਰਦ ਸ਼ੋਧੇ ਪਿੱਤਰ ਬਾਣੀ ਟਾਲੀ ਬਾਣੀ ਬੁਰੀ ਬਖਸ਼ਿਸ਼ ਕਰੋ ਕੀ ਵਿਵਾਜ ਕਿਰਪਾ ਕਰੋ ਦਿੱਤਾਰ ਜੀ ਹੋ ਮਿਹਨਤ ਕਰਿਆ ਹੋ ਇਹ ਸ਼ਹਿਨਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਫ਼ ਸੰਗਤਾਂ ਦੀ ਆਦਿ ਦਰ ਪ੍ਰਵਾਨ ਕਰੋ ਘੜੀਆਂ ਦੇ ਖਿਲਾਓ ਸੰਗਤਾਂ ਦਾ ਦਰ ਤੇ ਤਿਰ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਜੀ ਮਹਾਰਾਜ ਕਿਰਪਾ ਕਰੋ ਖਾਸ ਬੰਦ ਸੇਵਕੋ ਨੂੰ ਏਕਤਾ ਸੁਭਾਗ ਪਿਆਜ ਬਖਸ਼ਿਸ਼ ਕਰਕੇ ਸੱਚ ਦੋਈ ਦਾਜ ਬਖਸ਼ੋ ਚਾਨਣ ਜੋੜੋ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰ ਦਿੱਤਾ ਹਰ ਮੈਦਾਨ ਜਵਾਨ ਖਦੇ ਇਸਤਬਾਲ ਦਾ ਕਰੋ ਜੀ ਗਰੀਬ ਨਵਾਜ
ਦੂਰ ਦਾ ਕਾਣੀ ਬੈਠੀਆਂ ਰਾਜ ਪਿਤਾ ਜੀ ਤੋਂ ਸ਼ਰਨ ਕਾਰੀਆਂ ਸਾਰੇ ਸਿੰਘ ਦੇ ਹਾਜ਼ਰ ਤੋਂ ਘੜੀਆਂ ਲੈ ਕੇ ਲਾਓ ਸੰਗਤਾਂ ਦਰ ਦੇ ਸਿਰ ਫਿਰ ਪੇਟਾ ਬਣਾਉਣ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਭਾਈ ਕਿਰਪਾ ਕਰੋ ਜੌਹਰ ਪਰਿਵਾਰ ਦੇ ਸਿਰ ਤੇ ਮੇਰੀ ਬਾਤ ਰੱਖੋ ਸੇਵਕਾਂ ਜੀ ਅੱਜ ਸਾਰੇ ਕਾਰਜ ਨਿਰਗਤਾ ਸਾਹਿਤ ਪੂਰਨ ਕਰੋ ਆਪਣੇ ਸੇਵਕ ਆਪ ਰਾਤ ਰੱਖੋ ਕਮਾਈਆਂ ਸਫਲ ਕਰਦਾ ਤੇ ਰਾਤ ਕਰਦਾ ਕਿਰਪਾ ਕਰੋ ਹੁਣ ਗਰੀਬ ਪਰਿਵਾਰ ਸੇਵਾ ਪਰਿਵਾਰ ਕਰੋ ਭੁੱਲਾ ਕੇ ਬਾਈ ਬਖਸ਼ੋ ਪਿਤਰ ਕੁਮਾਰੀ ਬਖਸ਼ ਕੇ ਬਰਨ ਅੱਜ ਦੇ ਸ਼ਾਮ ਦੇ ਕਥਕੀ ਦਰਬਾਰ ਹੈ ਤਾਂ ਵਾਸੀ ਆਗਾ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚੰਨਤ ਨਾਲ ਦੀ ਬਣਾਓ ਸਹੀ ਪਿਆਰੇ ਮੇਰੇ ਦਿਲ ਨਾਮ ਦਾ ਨਾਮ ਜਦਾ ਨਾਨਕ ਨਾਮ ਚਾਦੀ ਕਰਾ ਤੇਰੇ ਪਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਈ ਅਕਾਲ ਕੇ ਤਵੀ ਚਲਾ ਰੂਪੰ ਸਭ ਸਿੱਖਣ ਗੁਰੂ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ

ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦਾਂ ਦੇ ਕਮਾਨ ਲਈ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਜਥਾ ਭਾਈ ਰਿਛਪਾਲ ਸਿੰਘ ਜੀ ਉਹਨਾਂ ਦੇ ਅਤੇ ਉਹਨਾਂ ਦੇ ਸਾਥੀਆਂ ਨਾਲ ਜਿਨ੍ਹਾਂ ਨੇ ਸ੍ਰੀ ਰਹਿਰਾ ਸਾਹਿਬ ਜੀ ਤੋਂ ਬਾਅਦ ਆਰਤੀ ਕੀਰਤਨ ਅਤੇ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਜੋੜਿਆ ਅਤੇ 7 ਵਜੇ ਜਿਸ ਤਰ੍ਹਾਂ ਆਪਣੇ ਰੋਜ਼ਾਨਾ ਕਥਾ ਹੁੰਦੀ ਹੈ ਉਸ ਦੇ ਵਿੱਚ ਆਪਾਂ ਉਟਭਾਗੀ ਹਾਂ ਵੀ ਆਪਣੇ ਵਿੱਚ ਅੱਜ ਸ਼ਾਮ ਦੇ ਦੀਵਾਨਾਂ ਦੇ ਵਿੱਚ ਸੰਤ ਬਾਬਾ ਜੀਤ ਸਿੰਘ ਜੀ ਮੁਖੀ ਨਿਰਮਲ ਕੁਟੀਆ ਜੌਣਾ ਤੋਂ ਸੰਪਰਦਾ ਹੋਤੀ ਮਰਦਾਨ ਸਪੈਸ਼ਲ ਤੌਰ 'ਤੇ ਪਹੁੰਚੇ ਹਨ। ਸਾਰੇ ਜਥੇ ਨੂੰ ਨਾਲ ਲੈ ਕੇ ਸਾਰਿਆਂ ਨੂੰ ਅਸੀਂ ਜੀ ਆਏ ਕਹਿੰਦੇ ਹਾਂ, ਬਾਬਾ ਜੀ ਨੂੰ ਜੀ ਆਏ ਕਹਿੰਦੇ ਹਾਂ, ਗੁਰਦੁਆਰਾ ਦੀ ਸੰਗਤ ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਮੇਰਾ ਪਰਸਨਲ ਤੌਰ 'ਤੇ ਇਸ ਜਥੇ ਦੇ ਨਾਲ ਕਾਫੀ ਚਿਰ ਤੋਂ ਜੋੜ ਹੈ ਕਿਉਂਕਿ ਜਿਹੜੇ ਬਾਬਾ ਜੀ ਪਹਿਲਾਂ ਹੁੰਦੇ ਸਨ ਬਾਬਾ ਗਿਆਨ ਸਿੰਘ ਜੀ ਸੰਤ ਬਾਬਾ ਅਤੇ 1983 ਦੇ ਵਿੱਚ ਜਥਾ ਲੈ ਕੇ ਆਏ ਸੀਗੇ ਯੂਨੀਵਰਸਿਟੀ ਨਗਰ ਕੀਰਤਨ ਅਤੇ ਉੱਥੇ ਅੰਮ੍ਰਿਤ ਸੰਚਾਰ ਕੀਤਾ ਅਤੇ ਦਾਸ ਦੇ ਉੱਤੇ ਕਿਰਪਾ ਉਸ ਵੇਲੇ ਹੋਈ ਸੀਗੀ ਵੀ ਅੰਮ੍ਰਿਤ ਪਾਨ ਕੀਤਾ ਸੀਗਾ। ਸੋ ਜਥਾ ਬਹੁਤ ਹੀ ਥਾਵਾਂ 'ਤੇ ਜਾ ਕੇ ਗੁਰਮਤਿ ਪ੍ਰਚਾਰ ਕਰਦਾ ਹੈ ਅਤੇ ਚਲੋ ਹੋਰ ਵੀ ਕਈ ਗੱਲਾਂ ਹਨ ਜਿਹੜੀਆਂ ਅੰਦਰੂਨੀ ਜਿਹੜੀਆਂ ਕਈ ਮੇਰੇ ਮਾਸੀ ਦੇ ਮੁੰਡੇ ਹੋਰ ਬਾਬਾ ਜੀ ਦੇ ਨਾਲ ਕਰਦੇ ਸਨ ਅਤੇ ਬਹੁਤ ਹੀ ਪਹੁੰਚੀ ਹੋਈ ਰੂਹ ਹਨ। ਸੋ ਮਹਾਰਾਜ ਕਿਰਪਾ ਕਰਨ ਆਪਾਂ ਨੂੰ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਹੈ ਅਤੇ ਅਸੀਂ ਬੇਨਤੀ ਕਰਦੇ ਹਾਂ ਉਹਨਾਂ ਨੂੰ ਕਿ ਬਾਬਾ ਜੀ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨ, ਵਿਆਖਿਆ ਜੋ ਵੀ ਸੰਦੇਸ਼ ਅੱਜ ਦੇ ਕਿਸੇ ਵੀ ਟਾਪਿਕ 'ਤੇ ਉਹ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਕਿਸ ਤਰ੍ਹਾਂ ਆਪਾਂ ਗੁਰਮਤਿ ਦੇ ਨਾਲ ਜੁੜੇ ਰਹਿਣਾ ਹੈ, ਆਪਣੇ ਮਨ ਨੂੰ ਕੰਟਰੋਲ ਦੇ ਵਿੱਚ ਲਿਆ ਕੇ ਅਤੇ ਗੁਰੂ ਦੇ ਚਰਨਾਂ ਦੇ ਵਿੱਚ ਲਿਆਉਣਾ। ਸੋ ਬੇਨਤੀ ਕਰਦੇ ਹਾਂ ਬਾਬਾ ਜੀਤ ਸਿੰਘ ਜੀ ਉਹਨਾਂ ਨੂੰ, ਸੰਤ ਬਾਬਾ ਜੀ ਨੂੰ ਕਿ ਉਹ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਕਥਾ ਦੇ ਥਰੂ। ਸੋ ਸਾਰੀਆਂ ਸੰਗਤਾਂ ਜਿਹੜੀਆਂ ਕੋਈ ਲੰਗਰ ਹਾਲ ਦੇ ਵਿੱਚ ਹਨ ਜਾਂ ਘਰਾਂ ਤੋਂ ਰੇਡੀਓ 'ਤੇ ਸੁਣ ਰਹੀਆਂ ਹਨ, ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਜ਼ਰੂਰ ਦਰਬਾਰ ਦੇ ਵਿੱਚ ਆ ਜਾਓ ਤਾਂ ਕਿ ਆਪਾਂ ਲਾਹਾ ਲੈ ਸਕੀਏ। ਇਹ ਕਿਤੇ ਕਿਤੇ ਮੌਕਾ ਮਿਲਦਾ ਵੀ ਇਸ ਤਰ੍ਹਾਂ ਦੀਆਂ ਰੂਹਾਂ ਆਪਣੇ ਵਿੱਚ ਆ ਕੇ ਅਤੇ ਉਹ ਆਪਾਂ ਨੂੰ ਗੁਰੂ ਦੇ ਨਾਲ ਜੋੜਦੀਆਂ ਹਨ। ਸੋ ਫਿਰ ਬੇਨਤੀ ਕਰਦੇ ਹਾਂ ਜੀ ਆਇਆਂ ਕਹਿੰਦੇ ਹਾਂ ਸਾਰੇ ਜਥੇ ਨੂੰ, ਸੰਤ ਬਾਬਾ ਜੀਤ ਸਿੰਘ ਜੀ ਉਹਨਾਂ ਨੂੰ ਅਤੇ ਸਾਰੇ ਜਥੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ਼ਬਦ ਦਾ ਅਵਤਾਰ ਧੰਨ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਜੁੜ ਬੈਠੇ ਸਮੁੱਚੇ ਗੁਰੂ ਖਾਲਸਾ ਸਾਧ ਸੰਗਤ

ਧੰਨ ਸਾਹਿਬੇ ਕਮਾਲ ਸਦਵੰਸਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ੀ ਹੋਈ ਫਤਿਹ ਬੁਲਾ ਕੇ ਹਾਜ਼ਰੀ ਲਵਾਈਏ। ਸਾਰੇ ਹੀ ਪਿਆਰ ਨਾਲ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਸਾਧ ਸੰਗਤ ਅਕਾਲ ਪੁਰਖ ਪ੍ਰਭੂ ਅੰਤਰਜਾਮੀ ਮਹਾਰਾਜ ਦੀ ਰਹਿਮਤ ਕਿਰਪਾ ਸਦਕਾ ਵੱਡਿਆਂ ਭਾਗਾਂ ਕਰਕੇ ਨਿਰੰਕਾਰ ਦੀ ਕਿਰਪਾ ਸਦਕਾ ਅੱਜ ਆਪਾਂ ਸਾਰੇ ਹੀ ਸਿੱਖ ਗੁਰਦੁਆਰਾ ਸਾਹਿਬ ਸਨੋਜੈ ਕੈਲੀਫੋਰਨੀਆ ਸਟੇਟ USA ਦੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨ ਸ਼ਰਨ 'ਚ ਬੈਠ ਕਰਕੇ ਆਪਣੇ ਜੀਵਨ ਦੀਆਂ ਕੁਛ ਘੜੀਆਂ ਕੁਛ ਪਲ ਸਾਧੂਆਂ ਦੇ ਲੇਖੇ ਲਾਉਣ ਵਾਸਤੇ ਜੀਵਨ ਨੂੰ ਸਫਲ ਬਣਾਉਣ ਕਰਨ ਵਾਸਤੇ ਇੱਥੇ ਪਹੁੰਚੇ ਆ। ਗਰੀਬ ਨਿਵਾਜ ਗੁਰਬਾਣੀ ਵੀ ਸਾਨੂੰ ਸਮਝਾਉਣਾ ਕਰਦੇ ਆ, ਆਇਆ ਸਫਲ ਤਾਹੂ ਕੋ ਗਨੀਐ ਜਾਸ ਰਸਨ ਹਰ ਹਰ ਜਸ ਭਨੀਐ। ਆਏ ਬਸੈ ਸਾਧੂ ਕੈ ਸੰਗੈ ਆਂਦੇ ਨਾਮ ਤੇ ਆਵੈ ਰੰਗੈ। ਆਵਤ ਸੋ ਜੋ ਨਾਮੈ ਰਾਤਾ ਜਾਂ ਕੋ ਦਇਆ ਮਿਆ ਬਿਧਾਤਾ ਏ ਕਹਿ ਆਵਨ ਫਿਰ ਜੋਨ ਨਾ ਆਇਆ ਨਾਨਕ ਹਰ ਕੈ ਦਰਸ ਸਮਾਇਆ। ਪਾਤਸ਼ਾਹ ਕਿਰਪਾ ਕਰਦੇ ਅੰਨ ਦਿਨ ਸਿਮਰੋ ਤਾਸ ਕੋ ਜੋ ਅੰਤ ਸਹਾਈ ਹੋਏ। ਗਰੀਬ ਨਾਲ ਕਿਰਪਾ ਕਰਦੇ ਵੀ ਦਿਨ ਰਾਤ ਸਵਾਸ ਸਵਾਸ ਪ੍ਰਭੂ ਪਰਮੇਸ਼ਰ ਦੇ ਨਾਮ ਨਾਲ ਜੁੜੀਏ, ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰੀਏ, ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਉਸ ਪੂਰੇ ਪਰਮੇਸ਼ਰ ਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੋ ਦਸਾਂ ਜੋਤਾਂ ਦੀ ਜੋਤ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ, ਮੈਂ ਮੂਰਖ ਕੀ ਚੇਤਕ ਬਾਤ ਹੈ ਕੋਟ ਅਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭ ਵਾਸ ਨਾ ਭਰਿਆ ਰੇ। ਐਸੇ ਦੀਨ ਦਿਆਲ ਸਤਿਗੁਰੂ ਗਰੀਬ ਨਾਲ ਕਿਰਪਾ ਕਰਦੇ ਆ, ਅੰਨ ਦਿਨ ਤੇ ਸਿਮਰੋ ਤਾਸ ਕੋ ਜੋ ਅੰਤ ਸਹਾਈ ਹੋਏ। ਜੋ ਅੰਤ ਵੇਲੇ ਜੀਵ ਆਤਮਾ ਦੀ ਸਹਾਇਤਾ ਕਰਨ ਨੂੰ ਸਮਰੱਥਿਆ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਹਾਂ ਮਹਾਂ ਪਿਆ ਆਂਦੂ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ। ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ। ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਵੀ ਭੱਜ ਖਲੇ। ਸਭੋ ਭਜੇ ਆਸਰਾ ਚੁੱਕੈ ਸਭ ਅਸਰਾਓ ਚੇਤੇ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤੱਤੀ ਵਾਓ। ਗਰੀਬ ਨਾਲ ਕਿਰਪਾ ਕਰੇ ਐਸੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੀਏ, ਦਿਨ ਰਾਤ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੀਏ। ਆਨੰਦ ਦਿਨ ਸਿਮਰੋ ਤਾਸ ਕੋ ਜੋ ਅੰਤ ਸੁਹਾਈ ਹੋਏ, ਇਹ ਵਿਖਿਆ ਦਿਨ ਚਾਰ ਛੇ ਛਾਟ ਚੱਲਿਓ ਸਭ ਕੋਏ। ਕਾਂ ਕੋ ਮਾਤ ਪਿਤਾ ਸੁਤ ਧੀਆ ਗ੍ਰਹਿ ਬੰਤਾ ਕਸ ਸੰਗ ਨਾ ਲੀਆ। ਐਸੀ ਸੰਚ ਜੋ ਬਿਨਸਤ ਨਾਹੇ ਪਤ ਛੇਤੀ ਆਪਣੇ ਘਰ ਜਾਹੇ। ਸਾਧ ਸੰਗ ਕਲ ਕੀਰਤਨ ਗਾਇਆ ਨਾਨਕ ਤੇ ਬਹੁਤ ਨਾ ਆਇਆ। ਗਰੀਬ ਨਾਲ ਕਿਰਪਾ ਕਰੇ ਸਾਧ ਸੰਗ ਦੇ ਰੂਚ ਬੈਠ ਕੇ ਉਸ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਗਾਈਏ। ਸਤ ਸੰਗ ਚ ਬੈਠ ਕੇ ਉਸ ਨਿਰੰਕਾਰ ਨੂੰ ਯਾਦ ਕਰੀਏ, ਸਿਮਰਨ ਕਰੀਏ, ਪੂਰੇ ਗੁਰ ਕਾ ਸੁਣਿਆ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ। ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰ ਹੈ ਚਿੰਦ।
ਜਿਹੜੀਆਂ ਮਨ ਨੂੰ ਲੱਗੀਆਂ ਚਿੰਤਾਵਾਂ, ਗਰੀਬ ਨਾਲ ਕਿਰਪਾ ਕਰੇ, ਪਰਮੇਸ਼ਰ ਦੇ ਨਾਮ ਨਾਲ ਜੁੜੀਏ ਤੇ ਚਿੰਤਾਵਾਂ ਸਾਰੀਆਂ ਦੂਰ ਹੋ ਜਾਂਦੀਆਂ। ਇਹ ਐਸਾ ਸੁਭਾਗਾ ਸਮਾਂ ਉਸ ਨਿਰੰਕਾਰ ਦੀ ਕੀਰਤੀ ਗਾਉਣ ਵਾਸਤੇ, ਕੀਰਤੀ ਕਰਨ ਵਾਸਤੇ, ਕੀਰਤੀ ਸੁਣਨ ਵਾਸਤੇ ਸਾਨੂੰ ਸਮਾਂ ਪ੍ਰਾਪਤ ਹੋ ਰਿਹਾ ਸਿੱਖ ਗੁਰਦੁਆਰਾ ਸਾਹਿਬ ਸੋਨੋਜੇ ਵਿਖੇ, ਜਿੱਥੇ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਖ਼ਤ ਤੇ ਸਭਾਈਮਾਨ ਹੋ ਕਰਕੇ ਸਾਨੂੰ ਖੁੱਲ੍ਹੇ ਦਰਸ਼ਨ ਦਾਰੇ ਬਖਸ਼ ਰਹੇ ਹੈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ। ਜੇ ਪੂਰਵਲਾ ਚੰਗਾ ਕਰਮ ਲਿਖਿਆ ਹੋਵੇ ਤਾਂ ਸਤਿਗੁਰਾਂ ਦੀ ਸੰਗਤ, ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਹੁੰਦੇ ਆ। ਦਰਸ਼ਨ ਭੇਟ ਹੋਤ ਨਿਹਾਲ ਤਾਂ ਕਿ ਨਿਕਟ ਨੇ ਆਪਤ ਕਾਲ। ਗਰੀਬ ਨਾਲ ਕਿਰਪਾ ਕਰਦੇ ਆ, ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਰਹੇਗਾ ਲੈਣਾ। ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ ਹੈ, ਜਿੱਥੇ ਕੇਵਲ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਸਿਫਤ ਸਲਾਹ ਹੁੰਦੀ ਹੈ, ਜਿੱਥੇ ਕੇਵਲ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕੀਤਾ ਜਾਂਦਾ, ਜਿੱਥੇ ਕੇਵਲ ਇੱਕ ਦੇ ਅੱਗੇ ਹੀ ਅਰਦਾਸ ਕੀਤੀ ਜਾਂਦੀ ਹੈ। ਹਰ ਇੱਕੋ ਦਾਤਾ ਮੰਗੀ ਹੈ, ਹਰ ਇੱਕ ਧਿਆਈ ਹੈ, ਹਰ ਇੱਕੋ ਦਾਤਾ ਸੇਵੀ ਹੈ, ਮਨ ਚਿੰਦਿਆ ਪਾਈ ਹੈ। ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈ ਹੈ। ਗਰੀਬ ਨਿਵਾਸ ਸਾਨੂੰ ਵਾਰ ਵਾਰ ਗੁਰਬਾਣੀ ਵਿੱਚ ਇਹ ਸਮਝਾਉਣਾ ਕਰਦੇ ਆ, ਇਹ ਮਨੁੱਖਾ ਤਨ ਮਿਲਿਆ ਬਹੁਤ ਅਮੋਲ ਕਿਹਾ। ਇਹ ਮਨੁੱਖਾ ਤਨ ਨੂੰ ਸਫਲ ਬਣਾਉਣ ਵਾਸਤੇ ਕਲਯੁਗ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋ ਜਗ ਮੰਡਲ ਕਰਿਓ। ਉਹ ਨਿਰਾਕਾਰ ਵਾਹਿਗੁਰੂ ਪਰਮੇਸ਼ਰ ਜੋ ਰਜੋ ਸਤੋ ਤਮੋ ਇਹ ਤਿੰਨਾਂ ਗੁਣਾਂ ਤੋਂ ਵੱਖਰਾ ਭਿੰਨ ਆ, ਰੂਪ ਨਾ ਰੇਖ ਨਾ ਰੰਗ ਕਿਸੇ ਤੇ ਗੁਣ ਤੇ ਭਿੰਨ। ਉਸ ਵਾਹਿਗੁਰੂ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਦੇ ਸਰੂਪ ਦੇ ਵਿੱਚ ਮਾਤਲੋ ਧਰਤੀ ਤੇ ਆਉਣਾ ਕੀਤਾ, ਜਿਹਨਾਂ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਜਿਹਨਾਂ ਵਾਹਿਗੁਰੂ ਪਰਮੇਸ਼ਰ ਦੀ ਜੋਤ ਨੂੰ ਜੋਤ ਕਹਾਉਣਾ ਕੀਤਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਹਨਾਂ ਨੇ ਸਾਨੂੰ ਬਹੁਤ ਅਮੋਲਕ ਇਹ ਸਤ ਸੰਗਤ ਦੀ ਬਖਸ਼ੀ ਕੀਤੀ ਹੈ, ਸਾਨੂੰ ਬਹੁਤ ਅਮੋਲਕ ਅੰਮ੍ਰਿਤਮਈ ਬਾਣੀ ਦੀ ਬਖਸ਼ੀ ਕੀਤੀ ਹੈ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂੰ ਡੋਲੇ। ਗਰੀਬ ਨਾਲ ਕਿਰਪਾ ਕਰਦੇ ਗੁਰਬਾਣੀ ਗਾਵੋ ਭਾਈ, ਇਹ ਸਫਲ ਸਦਾ ਸੁਖਦਾਈ। ਗੁਰਬਾਣੀ ਯੁਗ ਮੈਂ ਚਾਨਣ, ਕਰਮ ਵਸੇ ਮਨ ਆਏ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੈ। ਗਰੀਬ ਨਿਵਾਜ ਨੇ ਕਲਯੁਗ ਦੇ ਸਮੇਂ ਵਿੱਚ ਜੀਵਾਂ ਦਾ ਭਲਾ ਕਰਨ ਵਾਸਤੇ ਇਹ ਅੰਮ੍ਰਿਤਮਈ ਬਾਣੀ ਦੀ ਬਖਸ਼ਿਸ਼ ਕੀਤੀ ਹੈ। ਜਿਸ ਬਾਣੀ ਨੂੰ ਪੜ੍ਹਨ ਦੇ ਨਾਲ, ਸੁਣਨ ਦੇ ਨਾਲ ਸੋਝੀ ਆਉਂਦੀ ਹੈ, ਮਨੁੱਖਾ ਜੀਵਨ ਜਿਹੜਾ ਮਿਲਿਆ ਇਹ ਸਫਲ ਕਿਵੇਂ ਹੋ ਸਕਦਾ। ਗਰੀਬ ਨਾਲ ਕਿਰਪਾ ਕਰਦੇ ਭਈ ਪ੍ਰਾਪਤ ਮਨੁੱਖ ਦੇ ਹੋਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ। ਅਵਰ ਕਾਜ ਤੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਤਾਂ ਕੇਵਲ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਣ ਵਾਸਤੇ ਸਾਨੂੰ ਇਹ ਸਮਾਂ ਮਿਲਿਆ। ਮਾੜਾ ਸਮੇਂ ਹੁੰਦਾ ਜਿਹੜੇ ਤੁਸੀਂ ਹੋਰ ਕੰਮ ਧੰਦੇ ਕਰਦੇ ਹੋ ਨਾ, ਜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਗੁਰੂ ਆਏ ਨਹੀਂ ਬਣਦੇ, ਗੁਰੂ ਦਾ ਆਸਰਾ ਨਹੀਂ ਲੈਂਦੇ, ਗੁਰੂ ਦੀ ਆਸ ਨਹੀਂ ਰੱਖਦੇ, ਤੇ ਕੀਤੇ ਹੋਏ ਕੰਮ ਧੰਦੇ ਨਿਸਫਲ ਆ। ਜੇ ਗੁਰੂ ਦੀ ਬਾਣੀ ਪੜਾਂਗੇ, ਗੁਰੂ ਨੂੰ ਯਾਦ ਕਰਾਂਗੇ, ਫਿਰ ਕੰਮ ਧੰਦੇ ਕੀਤੇ ਵੀ ਸਫਲ ਹੋ ਜਾਂਦੇ ਆ।
ਧੰਨ ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹਨੇ ਚਾਰ ਉਦਾਸੀਆਂ ਧਾਰਨ ਕੀਤੀਆਂ, ਜਿਹਨੇ ਚੌਹਾਂ ਉਦਾਸੀਆਂ ਉੱਤਰ ਦੱਖਣ ਪੂਰਬ ਪੱਛਮ ਵਿੱਚ ਉਹ ਜੀਵ ਜਿਹਨੂੰ ਪਿਛਲਿਆਂ ਯੁੱਗਾਂ ਵਿੱਚ ਸਰਾਫ ਮਿਲਿਓ ਸੀ, ਭੂਮੀਏ ਚੋਰ ਵਰਗੇ, ਸੱਜਣ ਠੱਗ ਵਰਗੇ, ਕੌਡੇ ਰਾਕਸ਼ ਵਰਗੇ, ਜਿਹਨਾਂ ਦਾ ਮਹਾਰਾਜ ਨੇ ਭਲਾ ਕੀਤਾ, ਮਲਕ ਭਾਗੋ ਵਰਗੇ, ਵਲੀ ਜੇ ਕੰਧਾਰੀ, ਹੰਕਾਰੀ, ਐਸੇ ਜੀਵਾਂ ਦਾ ਮਹਾਰਾਜ ਨੇ ਭਲਾ ਕੀਤਾ। ਗਰੀਬ ਨਿਵਾਜ ਧਰਤੀ ਦਾ ਭਲਾ ਕਰਦੇ ਕਰਦੇ, ਜੀਵਾਂ ਦਾ ਭਲਾ ਕਰਦੇ ਹੋਏ ਮਹਾਰਾਜ ਜੀ ਜਿੱਥੇ ਅੱਜ ਕੱਲ੍ਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਕੀਰਤਪੁਰ ਧਰਤੀ ਦਾ ਨਿਰਮਾਣ ਕਰਵਾਇਆ ਸੀ, ਕੀਰਤਪੁਰ ਸ਼ਹਿਰ ਦਾ, ਉਸ ਧਰਤੀ ਦੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਭਾਈ ਬਾਲਾ ਮਰਦਾਨਾ ਨਾਲ ਲੈ ਕੇ ਪਹੁੰਚਦੇ ਆ, ਜਿੱਥੇ ਇੱਕ ਬੁੱਢਣ ਸ਼ਾਹ ਫਕੀਰ ਰਹਿੰਦਾ, ਮੁਸਲਮਾਨ ਭਗਤੀ ਵਾਲਾ ਆ, ਕਰਾਮਾਤਾਂ ਵਾਲਾ ਆ, ਬੰਦਗੀ ਵਾਲਾ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਉੱਥੇ ਹੀ ਕਰਦੇ ਆ ਜਿੱਥੇ ਕੋਈ ਭੁੱਲਿਆ ਹੁੰਦਾ। ਮਹਾਰਾਜ ਜੀ ਉਸ ਧਰਤੀ ਤੇ ਪਹੁੰਚਦੇ ਆ, ਬੁੱਢਣ ਸ਼ਾਹ ਦਾ ਮਰਾਪ ਹੁੰਦਾ, ਬੁੱਢਣ ਸ਼ਾਹ ਦਾ ਬਾਬਾ ਲੰਬਾ ਲੰਬਾ ਦਾੜਾ ਆ, ਮੁਸਲਮਾਨੀ ਫਕੀਰ ਆ। ਗੁਰੂ ਨਾਨਕ ਸਾਹਿਬ ਦੇ ਨਾਲ ਮਿਲਾਪ ਹੋਇਆ, ਬਚਨ ਬਲਾਸ ਹੋਏ, ਟਾਈਮ ਸ਼ਾਮ ਦਾ ਹੋਣ ਵਾਲਾ। ਬੁੱਢਣ ਸ਼ਾਹ ਕਹਿਣ ਲੱਗਾ ਜੀ ਹੁਣ ਤੁਸੀਂ ਇੱਥੇ ਚਲੇ ਜਾਓ। ਭਾਈ ਮਰਦਾਨਾ ਕਹਿੰਦਾ ਕੀ ਕਿਉਂ ਚਲੇ ਜਾਈਏ? ਕਹਿੰਦਾ ਮੇਰਾ ਸ਼ੇਰ ਆਉਣ ਵਾਲਾ, ਸਾਧ ਸਿੰਘ ਜਿਗਰ ਹੁੰਦਾ ਉਹਨੇ ਸ਼ੇਰ ਰੱਖਿਆ, ਇਹ ਬੱਕਰੀਆਂ ਚਾਰ ਦਾ ਸ਼ੇਰ ਉਹਦਾ, ਪਰ ਸ਼ੇਰ ਬੱਕਰੀ ਨੂੰ ਖਾ ਜਾਂਦਾ, ਉਹਨੇ ਸ਼ੇਰ ਰੱਖਿਆ, ਬੱਕਰੀਆਂ ਵੀ ਰੱਖੀਆਂ ਤੇ ਬੱਕਰੀਆਂ ਚਾਰ ਕੇ ਲਿਆਉਂਦਾ ਸ਼ੇਰ, ਇੰਨੀ ਉਹ ਚ ਕਰਾਂ ਮਾਤਿਆ। ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਾ ਤੁਸੀਂ ਇੱਥੋਂ ਹੁਣ ਚਲੇ ਜਾਓ, ਸ਼ੇਰ ਆਉਣ ਵਾਲਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ, ਕਹਿੰਦੇ ਜੀ ਜੰਦ ਸਭ ਸਾਧਨ ਤੁਮਾਰੀ, ਸਰਬ ਚਿੰਨ ਤੁਤ ਪਾਸੇ, ਜੋ ਤੁਤ ਭਾਵੇ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਬਚਨ ਬਲਾਸ ਹੋ ਰਹੇ ਜੀ, ਜਦ ਨੂੰ ਸ਼ੇਰ ਵੀ ਆ ਗਿਆ, ਮੋਰੇ ਮੋਰੇ ਬੱਕਰੀਆਂ, ਪਿੱਛੇ ਸ਼ੇਰ ਆ ਰਿਹਾ। ਹੁਣ ਬੁੱਢਣ ਸ਼ਾਹ ਦੇ ਮਨ ਚ ਵੀ ਸ਼ੇਰ ਨੇ ਇਹਨਾਂ ਭੱਖ ਜਾਣਾ, ਇਹਨੂੰ ਖਾ ਲਊਗਾ, ਨੁਕਸਾਨ ਕਰੂਗਾ ਇਹਨਾਂ ਦਾ। ਬੁੱਢਣ ਸਾਹਿਬ ਦੇਖਦਿਆਂ ਦੇਖਦਿਆਂ ਸ਼ੇਰ ਨੇ ਆਣ ਕੇ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨਤਮਸਤਕ ਹੋਇਆ, ਬੁੱਢਣ ਸ਼ਾਹ ਦੇ ਕੋਲ ਨਹੀਂ ਗਿਆ ਉਹ, ਸ਼ੇਰ ਨੇ ਆਣ ਕੇ ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਕੀਤੀ ਪਹਿਲਾਂ। ਹੁਣ ਬੁੱਢਣ ਸ਼ਾਹ ਦੇਖ ਕੇ ਹੱਕਾ ਬੱਕਾ ਰਹਿ ਗਿਆ, ਇਹ ਇੰਨੀ ਬੰਦਗੀ, ਏਡੀ ਵੱਡੀ ਜੋਤ ਆ, ਮੇਰਾ ਰੱਖਿਆ ਸ਼ੇਰ, ਮੇਰੇ ਕਹਿਣ ਵਿੱਚ ਚੱਲਦਾ ਸ਼ੇਰ, ਮੱਥਾ ਉਹਨੂੰ ਟੇਕਦਾ। ਉਹ ਮਨ ਚ ਥੋੜਾ ਪਿਆਰ ਆਇਆ ਤੇ ਬੱਕਰੀਆਂ ਦੁੱਧ ਲੈ ਕੇ ਆਇਆ, ਮਾਤਾ ਨੂੰ ਛਕਣ ਵਾਸਤੇ ਭੇਟਾ ਕਰਦਾ, ਕਹਿੰਦੇ ਮਾਤਾ ਦੁੱਧ ਛਕ ਲਓ। ਹੁਣ ਮਹਾਰਾਜ ਕਹਿੰਦੇ ਤੇਰੇ ਕੋਲ ਦੁੱਧ ਪਹਿਲਾਂ ਵੀ ਸੀਗਾ, ਜਦੋਂ ਪਹਿਲਾਂ ਦਿੰਦਾ ਤੇ ਛਕ ਲੈਂਦੇ, ਕਹਿੰਦੇ ਹੁਣ ਨੀ ਛਕਣਾ, ਕਹਿੰਦੇ ਤੇਰੇ ਕੋਲ ਦੁੱਧ ਪਹਿਲਾਂ ਵੀ ਆਏ ਗਿਆ ਸੱਜਣ ਦੀ, ਕਹਿੰਦੇ ਆਓ ਭਗਤ ਕਰਨੀ ਹੋਵੇ ਪਹਿਲਾਂ ਕਰੀਦੀ ਆ, ਹੁਣ ਦੁੱਧ ਨਹੀਂ ਛਕਣਾ। ਕਹਿੰਦੇ ਕਹਿੰਦਾ ਕਹਿੰਦੇ ਨਹੀਂ ਛਕ ਲਓ। ਮਾਤਾ ਗਰੀਬ ਨਾਲ ਕਿਰਪਾ ਕਰੇ, ਕਹਿੰਦੇ ਹੁਣ ਦੁੱਧ ਰੱਖ ਲਾ, ਸ਼ਾਮ ਸਾਂਭ ਕੇ ਛੇਵੇਂ ਜਾਮੇ ਜਾਵਾਂਗੇ, ਫਿਰ ਦੁੱਧ ਲਵਾਂਗੇ, ਫਿਰ ਛਕਾਂਗੇ। ਕਹਿੰਦਾ ਕਹਿੰਦੇ ਛੇਵੇਂ ਜਾਮੇ ਕਿੰਨੇ ਸਾਲ ਬਾਅਦ ਆਉਂਗੇ, ਤੁਹਾਡਾ ਕਿੰਨਵਾਂ ਜਾਮਾ? ਤੁਹਾਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਕਿਰਪਾ ਕਰੇ, ਨਾਨਕ ਨਿਰੰਕਾਰ ਦੀ ਕਿਰਪਾ ਸਦਕਾ ਅਸੀਂ ਪਹਿਲੇ ਜਾਮੇ ਚ ਵੇਚ ਰਹੇ ਹਾਂ। ਕਹਿੰਦਾ ਛੇਆਂ ਜਾਮਾਂ ਨੂੰ ਕਿੱਡੀ ਮੇਰੀ ਉਮਰ ਹੋ ਗਈ, ਮੇਰੇ ਕੋਲ ਮੇਰੀ ਉਮਰ ਬਹੁਤ ਹੋ ਗਈ, ਹੁਣ ਮੈਂ ਰਹਿਣਾ ਵੀ ਉਹ ਤਾਂ ਰਹਿ ਨਹੀਂ ਸਕਦਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਿਰਪਾ ਕੀਤੀ, ਕਹਿੰਦੇ ਤੂੰ ਉੱਥੇ ਰਹੂੰਗਾ, ਇਹ ਦੁੱਧ ਸਾਂਭ ਕੇ ਰੱਖ ਲਾ, ਲਵਾਂਗੇ ਆਣ ਕੇ। ਕਹਿੰਦੇ ਛੇਵੇਂ ਜਾਮੇ ਚ ਜਿਗਰ ਆਉਂਦਾ ਵੀ ਮਹਾਰਾਜ ਸਮਝਾਇਆ ਕਿ ਤੇ ਧਰਤੀ ਖੱਡਾ ਕੱਢ ਲਾ, ਉੱਥੇ ਰੱਖ ਲਾ ਢੱਕ ਕੇ। ਇਹਨੂੰ ਕਹਿੰਦੇ ਸਾਧ ਸੰਗਤ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਦੋਂ ਅਵਤਾਰ ਧਾਰਿਆ? 1469 ਈਸਵੀ ਆ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਿਹਨਾਂ ਦਾ ਅਵਤਾਰ ਹੁੰਦਾ ਆ,
1651 ਬਿਕਰਮੀ ਨੂੰ, ਜਿਹ ਸਾਲ 1595 ਈਸਵੀ ਬਣਦੀ ਆ, ਇੰਨੇ ਸਾਲ ਬਾਅਦ ਦੁੱਧ ਲੈਣਾ ਮਹਾਰਾਜ ਨੇ ਆਣ ਕੇ। ਇਹ ਗਰੀਬ ਨਵਾਜ ਦੀ ਇੱਕ ਅਨੋਖੀ ਵੱਖਰੀ ਹੀ ਕਰਾਮਾਤ ਵੀ ਕਹਿ ਸਕਦੇ ਹਾਂ, ਕਰਾਮਾਤ ਆ। ਇਹ ਸਾਧੂਆਂ ਦੀ ਵਡਿਆਈ ਆ। ਸਾਨੂੰ ਮਹਾਰਾਜ ਦੇ ਪਾਤਸ਼ਾਹ ਬਾਣੀ ਦੀ ਕਿਰਪਾ ਕਰਦੇ ਸਮਝਾਉਂਦੇ ਆ ਕਿ ਇੱਕ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਣੇ, ਇੱਕ ਦੇ ਲੜ ਲੱਗਣਾ, ਇੱਕ ਦੀ ਹੀ ਗੱਲ ਸੁਣਨੀ, ਸਤਿਗੁਰੂ ਸੇਵੀ ਆਪਣਾ ਪਾਈਏ ਨਾਮ ਵਪਾਰ, ਭਉ ਜਲ ਡੁੱਬਦਿਆਂ ਕੱਢ ਲਏ ਹਰਦਾਤ ਕਰੇ ਦਾਤਾਰ। ਧੰਨ ਧੰਨ ਸੇ ਸਾਹ ਹੈ ਜੋ ਨਾਮ ਕਰੇ ਵਪਾਰ। ਕਹਿੰਦੇ ਉਹ ਧੰਨ ਤਾਰੇ ਯੋਗ ਗੁਰਸਿੱਖ ਪ੍ਰਾਣੀ ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਆ, ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਗੱਲ ਕਰਦੇ ਆ, ਵਾਹਿਗੁਰੂ ਪਰਮੇਸ਼ਰ ਦੀਆਂ ਵਡਿਆਈਆਂ ਕਰਦੇ ਆ, ਉਸ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਨ ਵਾਲਾ ਕਿਰਪਾ ਕਰੇ। ਏਕੋ ਜਪ ਏਕੋ ਸੁਲਾਹਾ, ਏਕ ਸਿਮਰ ਏਕੋ ਮਨ ਆਹਾ। ਇੱਕ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਣੇ, ਸਤਿਗੁਰੂ ਸੇਵੀ ਆਪਣਾ ਪਾਈਏ ਨਾਮ ਅਪਾਰ, ਭਉ ਜਲ ਡੁੱਬਦਿਆਂ ਕੱਢ ਲਏ ਹਰਦਾਤ ਕਰੇ ਦਾ ਤਾਰ। ਜਿਵੇਂ ਸਮੁੰਦਰ ਬਹੁਤ ਡੂੰਘਾ ਆ, ਉਹਦਾ ਅੰਤ ਨਹੀਂ ਕੋਈ ਵੀ ਪਾਰਾਵਾਰ, ਨਾ ਤਾਂ ਕੰਢਾ ਹੀ ਦੇਖਦਾ ਇਸ ਪਾਸੇ ਖੜਿਆਂ ਨੂੰ, ਏਡਾ ਵੱਡਾ ਸਮੁੰਦਰ ਆ। ਅਤੇ ਭਵ ਸਾਗਰ ਸਮੁੰਦਰ ਦੁਨੀਆਂ ਦਾ ਵੀ ਏਡਾ ਹੀ ਵੱਡਾ ਆ। ਇਹਦੇ ਵਿੱਚੋਂ ਵੀ ਪਾਰ ਲੰਘਣਾ ਮਨੁੱਖ ਵਾਸਤੇ ਕੋਈ ਸੌਖੀ ਜਿਹੀ ਗੱਲ ਨਹੀਂ ਆ। ਤੇ ਗਰੀਬ ਨਾਲ ਗੁਰਬਾਣੀ ਵੀ ਕਿਰਪਾ ਕਰਦੇ, ਕਹਿੰਦੇ ਸਤਿਗੁਰੂ ਸੇਵ ਹੀ ਆਪਣਾ ਪਾਈਏ ਨਾਮ ਅਪਾਰ, ਭਉ ਜਲ ਡੁੱਬਦਿਆਂ ਕੱਢ ਲਏ ਹਰਦਾਤ ਕਰੇ ਦਾ ਤਾਰ। ਜਿਹੜਾ ਕਹਿੰਦੇ ਇਸ ਭਵ ਸਾਗਰ ਸਮੁੰਦਰ ਚ ਡੁੱਬ ਜਾਂਦਾ ਗੁਰੂ, ਜਿਹੜਾ ਸਮਰੱਥ ਗੁਰੂ ਆ ਕੱਢਣ ਵਾਸਤੇ, ਕਹਿੰਦੇ ਸਮਰੱਥ ਆ ਕੱਢ ਲੈਂਦਾ। ਧੰਨ ਧੰਨ ਸੇ ਸਾਹ ਹੈ ਜੋ ਨਾਮ ਕਰੇ ਵਪਾਰ, ਵਣਜਾਰੇ ਸੇ ਖਾਮ ਦੇ ਸ਼ਬਦ ਲੰਘਾਵਣ ਹਾਰ। ਸਿੱਖਾਂ ਦੇ ਰੂਪ ਵਿੱਚ ਵਣਜਾਰਿਆਂ ਦੇ ਰੂਪ ਵਿੱਚ ਸਿੱਖ ਆਉਂਦੇ, ਧੰਨ ਗੁਰੂ ਗ੍ਰੰਥ ਸਾਹਿਬ ਨਤਮਸਤਕ ਹੁੰਦੇ ਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਸਰਵਣ ਕਰਦੇ ਆ, ਧੰਨ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਾਂ ਅਰਦਾਸ ਕਰਦੇ ਆ, ਬੇਨਤੀਆਂ ਕਰਦੇ ਆ, ਸਾਰੀਆਂ ਮੰਗਾਂ ਮੰਗਦੇ ਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਆਪਾਂ ਕੜਾਹ ਪਛਾਈ ਦੇਗ ਦਾ ਭੋਗ ਵੀ ਲਵਾਉਂਦੇ ਆ, ਲੰਗਰ ਦੇ ਭੋਗ ਲਵਾਉਂਦੇ ਆ। ਐਸੇ ਸਾਡੇ ਦੀਨ ਦਿਆਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ। ਮਹਾਰਾਜ ਕਹਿੰਦੇ ਕਹੋ ਨਾਨਕ ਤੇ ਕਿਰਪਾ ਭਈ ਤਿੰਨ ਸੇਵਿਆ ਸਿਰਜਣ ਹਾਰ। ਕਹਿੰਦੇ ਜਿਨ੍ਹਾਂ ਤੇ ਕਿਰਪਾ ਹੁੰਦੀ ਆ, ਜਿਨ੍ਹਾਂ ਤੇ ਮਿਹਰ ਹੁੰਦੀ ਆ, ਉਹ ਹੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੁੰਦੇ ਆ, ਉਹ ਹੀ ਗੁਰੂ ਗ੍ਰੰਥ ਸਾਹਿਬ ਨਤਮਸਤਕ ਹੁੰਦੇ ਆ। ਸੰਸਾਰ ਬਹੁਤ ਦੁਨੀਆਂ ਵੱਸਦੀ ਆ, ਇਹ ਸ਼ਹਿਰ ਦੀ ਦੁਨੀਆਂ ਬਹੁਤ ਵੱਸਦੀ, ਗਿਣਤੀ ਬਹੁਤ ਹੋਊਗੀ, ਪਰ ਹੈਣ ਵੇਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ। ਧੰਨ ਗੁਰੂ ਗ੍ਰੰਥ ਸਾਹਿਬ ਦੇ ਕੋਲ ਇਸ ਗੁਰਦੁਆਰਾ ਸਾਹਿਬ ਚ ਉਹੀ ਆਉਂਦਾ ਜੇ ਤੇ ਗੁਰੂ ਸਾਹਿਬ ਮਿਹਰ ਕਰਦੇ ਆ। ਜਿਹਨੂੰ ਸੱਚੇ ਪਾਤਸ਼ਾਹ ਬਲ ਬਖਸ਼ਦੇ ਆ, ਸੋਝੀ ਬਖਸ਼ਦੇ, ਚੱਲ ਗੁਰੂ ਦੁਆਰੇ ਹੋਏ ਤਾਂ ਸੋਝੀ ਪਾਏ ਸੀ, ਗੁਰਦੁਆਰੇ ਜਾਊਂਗਾ ਤੇ ਸੋਝੀ ਜਾਊਗੀ, ਗੁਰਦੁਆਰੇ ਜਾਊਂਗਾ ਤੇ ਪਿਆਰ ਮਿਲੂਗਾ ਗੁਰੂ ਵਾਲੇ ਬਣਦਾ। ਇਹ ਮਨੁੱਖਾ ਤਨ ਮਿਲਿਆ ਗੁਰੂ ਵਾਲੇ ਬਣਨ ਵਾਸਤੇ, ਗੁਰੂ ਦੀ ਬਾਣੀ ਪੜ੍ਹਨ ਵਾਸਤੇ, ਗੁਰੂ ਦੀ ਸੇਵਾ ਕਰਨ ਵਾਸਤੇ, ਗੁਰੂ ਦੀ ਸੰਗਤ ਕਰਨ ਵਾਸਤੇ। ਗਰੀਬ ਵਾਸਤੇ ਪਾਤਸ਼ਾਹ ਨੇ ਸਾਨੂੰ ਏਡਾ ਵੱਡਾ ਰੁਤਬਾ ਬਖਸ਼ਿਆ, ਜਿਹਦੇ ਮਹਾਰਾਜ ਕਿਰਪਾ ਕਰਦੇ ਆ ਵੀ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ, ਸਿੱਖਾਂ ਨੂੰ ਇੰਨਾ ਮਾਣ ਬਖਸ਼ਦੇ ਆ ਵੀ ਸਾਰੀ ਦੁਨੀਆਂ ਨਾਲੋਂ ਭਾਗ ਵੱਡੇ ਗੁਰਸਿੱਖਾਂ ਦੇ ਆ। ਗੁਰਚਰਨੀ ਸਿੱਖ ਪੜ੍ਹਦੇ ਆ, ਜਿਹੜੇ ਪ੍ਰਾਣੀ ਸਿੱਖ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦਾ, ਜਿਹੜੇ ਪ੍ਰਾਣੀ ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦਾ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦਾ, ਪੰਜ ਪਿਆਰੇ ਸਿੱਖਿਆ ਦਿੰਦੇ ਆ, ਭਾਈ ਅੰਮ੍ਰਿਤ ਵੇਲੇ ਜਾਗਣਾ, ਇਹ ਪੰਜ ਬਾਣੀਆਂ ਪੜ੍ਹਨੀਆਂ, ਜਪ ਜੀ ਸਾਹਿਬ, ਜਾਪ ਸਾਹਿਬ, ਤਪ ਪ੍ਰਸਾਦ, ਸਵਈਏ, ਕਵਿਓ ਬਾਜ, ਬੇਨਤੀ ਚੌਪਈ, ਆਨੰਦ ਸਾਹਿਬ ਦੀ ਬਾਣੀ। ਉਹ ਸਮਝਾਉਂਦੇ ਵੀ ਕੇਸ, ਕੰਘਾ, ਕੜਾ, ਕਿਰਪਾਨ, ਕਛਹਿਰਾ, ਇਹ ਪੰਜ ਕਕਾਰ ਧੰਨ ਕਲਗੀਆਂ ਵਾਲੇ ਪਾਤਸ਼ਾਹ ਬਖਸ਼ੀ ਕੀਤੇ ਆ, ਇਹ ਕਲਗੀਆਂ ਵਾਲੇ ਪਾਤਸ਼ਾਹ ਦੇ ਗਹਿਣੇ ਆ, ਇਹ ਸਿੱਖ ਦੇ ਪੰਜ ਗਹਿਣੇ ਆ, ਜਿਹੜੇ ਸੋਨੇ ਚਾਂਦੀ ਦੇ ਗਹਿਣੇ ਝੂਠੇ ਆ, ਇੱਥੇ ਰਹਿ ਜਾਂਦੇ ਆ। ਨਾਲ ਨਿਭਣੇ ਵਾਲੇ ਪੰਜ ਕਕਾਰ ਆ,
ਭਾਈ ਡੱਲੇ ਕੋਲ ਗੁਰੀ ਦਾ ਸੱਚੇ ਪਾਤਸ਼ਾਹ ਦਰਸ਼ਨ ਦੇ ਰਹੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਸਭ ਹੋ ਗਈ ਤਲਵੰਡੀ, ਡੱਲੇ ਚਾਹੋ ਦੀ ਸੇਵਾ ਬਹੁਤ ਕੀਤੀ ਪਿਆਰ ਨਾਲ। ਜਿਹੜੇ ਡੱਲਾ ਚੌਧਰੀ ਮਹਾਰਾਜ ਨੂੰ ਮਿਲਿਆ ਸੀ ਨਾ ਪਹਿਲਾਂ, ਤੇ ਮਹਾਰਾਜ ਮਿਲ ਕੇ ਕਹਿਣ ਲੱਗਾ, ਮਹਾਰਾਜ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਗਿਆ, ਆਨੰਦਪੁਰ ਸਾਹਿਬ ਛੱਡਣਾ ਪਿਆ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਫੌਜਾਂ ਇੰਨੀਆਂ ਸ਼ਹੀਦ ਹੋ ਗਈਆਂ, ਐਡਾ ਵੱਡਾ ਨੁਕਸਾਨ ਹੋਇਆ, ਕਿਤੇ ਮੈਨੂੰ ਚੇਤੇ ਕਰ ਲੈਂਦੇ, ਮੇਰੇ ਕੋਲ 6-6 ਫੁੱਟ ਜਵਾਨ ਹੈ, ਕਹਿੰਦੇ ਤੁਰਕਾਂ ਦੇ ਛੱਕੇ ਛਡਾ ਦਿੰਦੇ। ਕਹਿੰਦਾ ਮਹਾਰਾਜ, ਕਹਿੰਦੇ ਡੱਲਿਆ, ਇਹਦਾ ਨਿਰੰਕਾਰ ਦੀ ਇੱਕ ਮਹਿਜ ਲੀਲਾ ਆ, ਇਹਦਾ ਇੱਕ ਪਰਮੇਸ਼ਰ ਦਾ ਭਾਣਾ ਆ। ਨਹੀਂ ਕਹਿੰਦਾ ਮਹਾਰਾਜ, ਕਿਤੇ ਫੇਰ ਵੀ ਕਿਤੇ ਚੇਤੇ ਕਰ ਲੈਂਦੇ, ਮੇਰੇ ਜਵਾਨਾਂ ਦੇ ਹੱਥ ਦੇਖਦੇ, ਇਹਨਾਂ ਨੂੰ ਤੁਰਕਾਂ ਨੂੰ ਭੱਜਦਿਆਂ ਰਾਹ ਨਹੀਂ ਲੱਭਣਾ। ਕਹਿੰਦੇ ਤਨ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਕਿ ਸਮਾਂ ਆਊਗਾ ਪਰਖ ਲਵਾਂਗੇ, ਤੇਰੇ ਕੋਲ ਵੀ ਸੇਵਾ ਲੈ ਲਵਾਂਗੇ। ਸਾਧ ਸਿੰਘ ਜਿਗਰ ਆਉਂਦਾ, ਇੱਕ ਲਾਹੌਰ ਦੇ ਰਹਿਣ ਵਾਲਾ ਗੁਰਸਿੱਖ ਮਿਸਤਰੀ, ਉਹਨੇ ਇੱਕ ਬੰਦੂਕ ਤਿਆਰ ਕੀਤੀ ਹੈ ਬਹੁਤ ਵਧੀਆ, ਲੋਹਾ ਲਾ ਕੇ, ਜੇ ਜੇ ਬਰੂਦ ਕਿੰਨਾ ਪੈਂਦਾ, ਗਾਜ ਮਾਰਦੇ ਆ, ਤੋੜਾ ਲਾਉਂਦੇ ਆ, ਲਿਆ ਕੇ ਉਹਨੇ ਬੰਦੂਕ ਤਿਆਰ ਕਰਕੇ ਸਾਬੋ ਕੀ ਤਲਵੰਡੀ ਪਹੁੰਚ ਕਰਕੇ ਮਾਤਾ ਦੇ ਭੇੜਾ ਕੀਤੀ ਉਹਨੇ, ਫਿਰ ਉਹਦੀਆਂ ਸਿਫਤਾਂ ਕੀਤੀਆਂ ਬਹੁਤ ਉਹਨੇ ਬੈਠ ਕੇ ਸਿੰਘ ਨੇ, ਕਿ ਮਹਾਰਾਜ ਲੱਪ ਲੱਪ ਦਾਰੂ ਫੱਕਦੀ ਆ, ਦੁਸ਼ਮਣਾਂ ਦੇ ਛੱਕੇ ਛਡਾਉਂਦੀ ਆ, ਤੇ ਡੱਲਾ ਵੀ ਕੋਲ ਬੈਠਾ ਸੀਗਾ। ਗਰੀਬ ਨਾਲ ਕਹਿੰਦੇ ਭਾਈ ਡੱਲਿਆ, ਕਹਿੰਦੇ ਸ਼ਸਤਰ ਰੱਖਣਾ ਚਾਹੀਦਾ ਪਹਿਲਾਂ ਅਜਮਾ ਕੇ, ਇਹ ਨਾ ਆਵੇ ਸਮੇਂ ਅਨੁਸਾਰ ਕਹਿੰਦੇ ਦਗਾ ਦੇ ਜਾਵੇ। ਕਹਿੰਦੇ ਬੰਦੂਕ ਲੈ ਕੇ ਆਇਆ, ਪਹਿਲਾਂ ਨੂੰ ਆਪਾਂ ਪਰਖ ਲਈਏ। ਕਹਿੰਦੇ ਜਾ ਕੋ ਆਪਣਾ ਜਵਾਨ ਲਿਆ, ਪਰ ਬੰਦੂਕ ਪਰਖੀ ਉਹਦੇ ਉੱਤੇ। ਡੱਲਾ ਕਹਿਣ ਲੱਗਾ, ਜੀ ਐਵੇਂ ਤਾਂ ਮਹਾਰਾਜ ਕਹਿੰਦੇ ਆਉਣਾ ਨੇ। ਮਹਾਰਾਜ ਕਹਿੰਦੇ, ਨਹੀਂ ਤੇਰੇ ਜਵਾਨ ਬਹੁਤ ਸੂਰਬੀਰ ਬਹਾਦਰ, ਇੱਕ ਲੈ ਗਿਆ, ਗਿਆ ਡੱਕੇ ਡੋਲੇ ਖਾਂਦਾ ਆਪਣੇ ਜਵਾਨਾਂ ਵਿੱਚ। ਕਹਿਣ ਲੱਗਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦੂਕ ਪਰਖਣੀ ਆ, ਕੋਈ ਇੱਕ ਜਣਾ ਆਓ। ਉਹ ਰੱਖੀ ਉਹ ਤਨਖਾਹਦਾਰ ਨੌਕਰ ਦੇ ਕਹਿਣ ਲੱਗੇ, ਤੂੰ ਕਮਲਾ ਆ, ਲੜਾਈ ਲੱਗੀ ਹੋਵੇ, ਕਹਿੰਦਾ ਲੜਦੇ ਹੋਈਏ, ਦੋ ਫੱਟ ਮਾਰੀਏ, ਦੋ ਖਾਈਏ, ਮਰੀਏ ਵੀ, ਇਵੇਂ ਕਿੱਦਾਂ ਮਰ ਜਾਈਏ ਬਿਨਾਂ ਮਤਲਬ ਤੋਂ। ਡੱਲਾ ਮੁੜਿਆ ਹੁੰਦਾ ਨੀਵੀ ਪਾ ਕੇ ਮਹਾਰਾਜ ਕੋਲ, ਕਹਿੰਦਾ ਮਹਾਰਾਜ ਨੀ ਕੋਈ ਨੀ ਆਇਆ। ਮਹਾਰਾਜ ਕਹਿੰਦੇ ਵੀ ਤੂੰ ਖੜ ਜਾ, ਕਹਿੰਦਾ ਜੀ ਔਖੀ ਗੱਲ ਆ ਜੀ, ਇਹਦਾ

ਮਰ ਜਾਣਾ। ਕਹਿੰਦੇ ਗੁਰੂ ਹੱਥੋਂ ਮਰਾਂਗੇ ਤੇ ਸੱਚ ਖੰਡ ਨੂੰ ਜਾਵਾਂਗੇ, ਦਰਗਾਹ ਨੂੰ ਜਾਵਾਂਗੇ। ਕਹਿੰਦੇ ਮੁੜ ਕੇ ਜੂਨਾਂ ਕੱਟੀਆਂ ਜਾਣਗੀਆਂ। ਦਾਦਾ ਸੋਚਦਾ ਕਿੱਦਾਂ ਦੇ ਸਿੱਖ ਆ ਇਹ, ਇਹਨਾਂ ਗੋਲੀ ਤੋਂ ਡਰ ਹੀ ਨਹੀਂ ਲੱਗਦਾ। ਗੁਰੂ ਸਾਹਿਬ ਨੇ ਇੰਨੀ ਸਪਿਰਟ ਭਰੀ ਗੁਰਸਿੱਖਾਂ ਵਿੱਚ, ਇੰਨਾ ਪਿਆਰ ਭਰਿਆ ਸਿੱਖਾਂ ਦੇ ਵਿੱਚ। ਦੋਨੇ ਗੁਰੂ ਸਾਹਿਬ ਮੋਹਰੇ ਆਣ ਕੇ ਖੜ ਜਾਂਦੇ ਆ ਤੇ ਗਰੀਬ ਰਾਜ ਨੇ ਮਿਹਰ ਕੀਤੀ, ਮਹਾਰਾਜ ਨੇ ਫਾਇਰ ਕੀਤਾ, ਉਪਰ ਨੂੰ ਗਾਏ ਚਲਾ ਦਿੱਤਾ। ਉਪਰੰਤ ਮਹਾਰਾਜ ਡੱਲੇ ਨੂੰ ਕਹਿੰਦੇ, ਭਾਈ ਡੱਲਿਆ, ਇਹ ਸਿੱਖ ਆ ਮੇਰੇ ਸਿੰਘ, ਜਿੱਥੇ ਮੇਰਾ ਪਸੀਨਾ ਡੋਲਦਾ ਸੀ ਨੀ, ਖੂਨ ਡੋਲਿਆ ਉੱਥੇ, ਮੈਂ ਐਵੇਂ ਨੀ ਚਾਰ ਪੁੱਤ ਵਾਰੇ ਨਾ ਉੱਤਰੀ। ਕਹਿੰਦੇ ਚਾਰ ਪੁੱਤ ਐਵੇਂ ਨੀ ਸ਼ਹੀਦ ਕਰਾਏ ਨਾ ਸਿੱਖਾਂ ਦੇ ਉੱਪਰ ਹੀ, ਸਿੰਘਾਂ ਦੇ ਉੱਪਰ ਹੀ, ਕਹਿੰਦੇ ਇਹਨਾਂ ਦੇ ਬਦਲੇ, ਜਿੱਥੇ ਮੇਰਾ ਪਸੀਨਾ ਡੋਲਦਾ ਸੀ ਨੀ, ਖੂਨ ਡੋਲਿਆ। ਡੱਲੇ ਨੇ ਕੀਤੀ ਉਹ ਸੇਵਾ, ਮਹਾਰਾਜ ਕਹਿੰਦੇ ਡੱਲਾ ਕੋਈ ਮੰਗ ਲਾ। ਕਹਿੰਦਾ ਮਹਾਰਾਜ ਬਹੁਤ ਖੁਸ਼ ਆ। ਕਹਿੰਦਾ ਮਹਾਰਾਜ ਕਹਿੰਦੇ ਫੇਰ ਵੀ ਕੁਛ ਨਾ ਕੁਛ ਮੰਗ ਲਾ, ਤੈਨੂੰ ਲੈ ਰਹੀ ਹੈ ਦਰਗਾਹ ਵਿੱਚੋਂ। ਕਹਿੰਦੇ ਤੀਸਰੀ ਵਾਰੀ ਮਹਾਰਾਜ ਕਿਰਪਾ ਕੀਤੀ, ਫਿਰ ਕਹਿੰਦਾ ਸੋਝੀ ਥੋੜੀ ਨਾਲ ਦੇ ਦਿੱਤੀ। ਜੇ ਸੋਝੀ ਗੁਰੂ ਸਾਹਿਬ ਦੇਣ ਤਾਂ ਹੀ ਪਤਾ ਲੱਗਦਾ ਬੰਦੇ ਨੂੰ, ਜਿਸ ਨੂੰ ਤੂੰ ਜਣਾਏ ਸੋਈ ਜਨ ਜਾਣਾ। ਕਹਿਣ ਲੱਗਿਆ ਮਹਾਰਾਜ ਤੁਸੀਂ ਬਹੁਤ ਦਿਆਲ ਹੋਏ ਆ ਤੇ ਆਪਣੇ ਚਰਨਾਂ ਦੇ ਸੱਚਖੰਡ ਵਿੱਚ ਨਾ ਇੱਕ ਪੀੜ੍ਹੀ ਜੋਗੀ ਜਗ੍ਹਾ ਬਖਸ਼ ਦਿਓ, ਬਹਿਣ ਜੋਗੀ। ਕਹਿੰਦਾ ਤਨਕਲਗੀਆਂ ਵਾਲੇ ਮਹਾਰਾਜ ਜੀ ਖੁਸ਼ ਹੋਏ, ਦਇਆ ਕੀਤੀ, ਕਿਰਪਾ ਕੀਤੀ। ਕਹਿਣ ਲੱਗੇ ਡੱਲਿਆ, ਸੱਚਖੰਡ ਵਿੱਚ ਪੀੜ੍ਹੀ ਜੋਗੀ ਜਗ੍ਹਾ, ਕਹਿੰਦੇ ਮੇਰੇ ਅੰਮ੍ਰਿਤਧਾਰੀ ਗੁਰਸਿੱਖਾਂ ਵਾਸਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸੱਚਖੰਡ ਵਿੱਚ ਜਗ੍ਹਾ ਲੈਣੀ ਆ ਤੇ ਮੇਰੇ ਗੁਰਸਿੱਖ ਅੰਮ੍ਰਿਤਧਾਰੀ ਜਿਹੜੇ ਬਾਣੀ ਪੜ੍ਹਨ ਉਹਨਾਂ ਵਾਸਤੇ ਆ। ਜੇ ਸੱਚਖੰਡ ਵਿੱਚ ਜਗ੍ਹਾ ਲੈਣੀ ਆ ਫਿਰ ਅੰਮ੍ਰਿਤ ਛਕਣਾ ਪੈਣਾ ਜਾਂ ਅੰਮ੍ਰਿਤ ਛਕ ਲਾ। ਇਤਿਹਾਸ ਕਹਿੰਦਾ ਵੀ ਡੱਲੇ ਨੇ ਹੁਕਮ ਮੰਨਿਆ, ਆਪਣੇ ਪਰਿਵਾਰ ਦੇ 17 ਜੀਆਂ ਨਾਲ ਅੰਮ੍ਰਿਤ ਪਾਨ ਕੀਤਾ, ਸਾਧੂਆਂ ਦੀ ਬਖਸ਼ੀ ਪ੍ਰਾਪਤ ਕੀਤੀ। ਗੁਰੂ ਕੀ ਸਾਧ ਸਿੰਘ ਧੰਨ, ਗੁਰੂ ਨਾਨਕ ਸਾਹਿਬ ਨੇ ਬੁੱਢਣ ਸਾਹਿਬ ਨੂੰ ਕਿਹਾ ਦੁੱਧ ਰੱਖ ਲਾ, ਛੇਵੇਂ ਜਾਮੇ ਲਵਾਂਗੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਮਹਿਲ ਮਾਤਾ ਗੰਗਾ ਜੀ, ਜਿਹਨੇ ਬੇਨਤੀ ਕੀਤੀ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ, ਮਹਾਰਾਜ ਕਿਰਪਾ ਕਰੋ ਮੇਰੀ ਵੀ ਗੋਦ ਹਰੀ ਹੋਵੇ, ਮੇਰੇ ਤੇ ਵੀ ਕਿਰਪਾ ਕਰੋ, ਜਠਾਣੀ ਆ ਬਹੁਤ ਮੇਰੇ ਤੇ ਮਿਹਣੇ ਮਾਰਦੀ ਆ। ਕਰਮ ਨੇ ਕਿਹਾ ਸੀ ਆਪਣੇ ਘਰ ਵਾਲੇ ਪੇਤੀ ਚੰਦ ਨੂੰ ਵੀ ਦੇਖ ਗੁਰੂ ਅਰਜਨ ਦੇਵ ਦੇ ਕੋਲ ਕਿੰਨੇ ਕਿੰਨੇ ਸੋਹਣੇ ਵਸਤਰ ਆ, ਕਿੰਨਾ ਕਿੰਨਾ ਸੋਹਣਾ ਕੀਮਤੀ ਸਮਾਨ ਆ। ਜੇਕਰ ਤੂੰ ਆਪਣੇ ਪਿਤਾ ਦਾ ਆਗਿਆਕਾਰੀ ਹੁੰਦਾ, ਤੂੰ ਆਪਣੇ ਪਿਤਾ ਦਾ ਵਚਨ ਮੰਨਿਆ ਹੁੰਦਾ, ਸਾਰਾ ਸਮਾਨ ਦਾ ਮਾਲਕ ਤੂੰ ਹੋਣਾ, ਸਾਰੀ ਚੀਜ਼ਾਂ ਸਾਡੇ ਕੋਲ ਹੋਣੀਆਂ ਸੀਗੀਆਂ। ਪ੍ਰਿਥੀ ਚੰਦ ਕਹਿੰਦਾ ਇਹਦੇ ਘਰ ਕਿਹੜਾ ਪੁੱਤਰ ਆ, ਮੇਰਾ ਜਿਹੜਾ ਪੁੱਤ ਮਿਹਰਬਾਨ ਆ, ਅਰਜਨ ਦੇਵ ਜੀ ਉਹਨਾਂ ਹੀ ਪਿਆਰ ਕਰਦੇ ਆ, ਉਹਨੂੰ ਹੀ ਕੋਲ ਬਿਠਾਲਦੇ ਆ, ਸਾਰਾ ਸਮਾਨ ਸਾਡੇ ਕੋਲ ਹੀ ਆਉਣਾ। ਕਹਿੰਦਾ ਉਹਦੇ ਘਰ ਪੁੱਤ ਹੀ ਹੈ ਨੀਗਾ। ਇਹ ਦਾਸੀ ਨੇ ਗੱਲਾਂ ਸੁਣੀਆਂ, ਇਹ ਧੰਨ ਮਾਤਾ ਗੰਗਾ ਜੀ ਦਾਸੀ ਨੇ, ਉਹਨੇ ਮਾਤਾ ਜੀ ਨੂੰ ਦੱਸਣਾ ਕੀਤੀਆਂ। ਮਾਤਾ ਜੀ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਸ਼ਾਮ ਨੂੰ ਜਿਹੜੇ ਪਾਤਸ਼ਾਹ ਮਹਿਲਾ ਜਾਏ, ਹੱਥ ਜੋੜ ਕੇ ਝੋਲੀ ਅੱਡ ਕੇ ਬੇਨਤੀ ਕੀਤੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਘਰ ਆਏ, ਕਹਿੰਦੇ ਗੰਗਾ ਜੀ ਮੇਰੀ ਇਹ ਡਿਊਟੀ ਨਹੀਂ। ਕਹਿੰਦੇ ਉਹਨੇ ਦੁਬਾਰਾ ਬੇਨਤੀ ਕੀਤੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਿਰਪਾ ਕੀਤੀ, ਕਹਿੰਦੇ ਜੇ ਪੁੱਤ ਦੀ ਲੋੜ ਹੈ, ਪੁੱਤਰ ਦੀ ਔਲਾਦ ਦੀ, ਤੇ ਗੁਰੂ ਨਾਨਕ ਸਾਹਿਬ ਜੀ ਦੇ ਆਦਿ ਸਿੱਖ ਹੈਗੇ ਬਾਬਾ ਬੁੱਢਾ ਜੀ, ਉਹਨਾਂ ਦੇ ਕੋਲ ਜਾਓ ਤੁਸੀਂ। ਕਹਿੰਦੇ ਉਹ ਕਿੱਥੇ ਰਹਿੰਦੇ? ਕਹਿੰਦੇ ਬਾਅਦ ਬੀੜ ਵਿੱਚ ਆ। ਬਾਬਾ ਬੁੱਢਾ ਜੀ ਉਹ ਬੀੜ ਜਿੱਥੇ ਬਾਬਾ ਜੀ ਤਾਪ ਵੀ ਕਰਦੇ, ਜਿੱਥੇ ਬਾਬਾ ਜੀ ਫਸਲ ਬੀਜਦੇ ਆ, ਖੂਹ ਚਲਾਉਂਦੇ ਆ, ਫਸਲ ਪਾਣੀ ਲਾਉਂਦੇ ਆ, ਦਾਣ ਫੱਕਾ ਹੁੰਦਾ, ਲੰਗਰ 'ਚ ਭੇਜਦੇ ਆ, ਮੱਝੀਆਂ ਦੁੱਧ ਚੋ ਕੇ, ਗਊਆਂ ਦੁੱਧ ਚੋ ਕੇ ਲੰਗਰ 'ਚ ਭੇਜਦੇ ਆ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਕਹਿੰਦੇ ਲੰਗਰ ਲੈ ਕੇ ਜਾਓ,
ਉਹਨਾਂ ਨੂੰ ਲੰਗਰ ਛਕਾਓ, ਉਹ ਤੁਹਾਡੇ ਲਈ ਅਰਦਾਸ

ਕਰਨਗੇ ਤੁਹਾਡੇ ਤੇ ਵਾਸਤੇ ਪਰਪਕਾਰ ਕਰਨਗੇ। ਮਾਤਾ ਜੀ ਹੁਣੀ ਹੁਕਮ ਮੰਨਿਆ, ਉੱਥੇ ਚੱਲ ਜਾਣ ਵਾਸਤੇ ਤਿਆਰੀ ਕਰ ਲਈ, ਨਾਲ ਦਾਸ ਦਾਸੀਆਂ ਰਸ ਤਿਆਰ ਕੀਤੇ, ਸੋਹਣੇ ਹੁਣ ਪਕਵਾਨ ਤਿਆਰ ਕੀਤੇ। ਹੁਣ ਜਿਹੜੇ ਕੋਈ ਬੈਲ ਗੱਡੀ ਆ, ਘੋੜਾ ਗੱਡੀ ਆ, ਜਿਹੜੇ ਘੋੜਿਆਂ ਚੱਲਣਾ, ਮਿੱਟੀ ਕੱਚੀ ਆ, ਧੂੜ ਤੇ ਉੱਡਣੀ ਹੁੰਦੀ ਆ, ਧੂੜ ਉੱਡ ਰਹੀ ਆ, ਅਸਮਾਨ ਨੂੰ ਚੜ੍ਹ ਰਹੀ ਆ, ਘੁੰਗਰੂ ਖੜਕ ਰਹੇ ਆ, ਮੇਲਾਂ ਬਲਦਾ ਦੀਆਂ ਘੋੜਿਆਂ ਦੀਆਂ, ਤੇ ਬਾਬਾ ਜੀ ਦੇਖ ਕੇ ਵਿਹੀਰ ਆ ਰਿਹਾ। ਕਹਿੰਦੇ ਗੁਰੂ ਕਹਿੰਦੇ ਭਾਜੜ ਕਿੱਧਰ ਪਈ, ਭਾਜੜ ਉਹ ਬਣਾਏ ਗੁਰੂ ਕੇ ਕਿੱਧਰ ਆ ਰਹੇ ਆ। ਮਾਤਾ ਜੀ ਪਹੁੰਚਦੇ ਆ, ਬਾਬਾ ਜੀ ਦੇ ਦਰਸ਼ਨ ਮੇਲੇ ਹੋਏ, ਲੰਗਰ ਵੀ ਛਕਾਇਆ, ਭੇਟਾ ਕੀਤਾ। ਬੇਨਤੀ ਦਾਸੀ ਨੇ ਕੀਤੀ ਵੀ ਬਾਬਾ ਜੀ ਮਾਤਾ ਜੀ ਦੇ ਆਏ ਸੀ ਪੁੱਤਰ ਦੀ ਦਾਤ ਲੈਣ ਵਾਸਤੇ, ਤੁਸੀਂ ਭਾਜੜ ਵਰ ਦੇਈ ਜਾਂਦੇ ਆ, ਕਿਰਪਾ ਕਰੋ ਮਾਤਾ ਜੀ ਨੂੰ ਪੁੱਤਰ ਦੀ ਦਾਤ ਬਖਸ਼ੋ। ਬਾਬਾ ਜੀ ਕਹਿੰਦੇ ਮੇਰੀ ਡਿਊਟੀ ਥੋੜੋ, ਮੈਂ ਤਾਂ ਗੁਰੂ ਘਰ ਦਾ ਘਾ ਹੀ ਆ, ਗੁਰੂ ਘਰ ਦੀਆਂ ਮੱਝੀਆਂ ਮੰਗਾਈਆਂ ਮੈਂ ਦੇਖਦਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਤਿੰਨਾਂ ਲੋਕਾਂ ਦੇ ਮਾਲਕ ਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਉਹ ਸਾਰਾ ਸੰਸਾਰ ਮੰਗਦਾ, ਤੁਸੀਂ ਵੀ ਉੱਥੇ ਮੰਗੋ। ਮਾਤਾ ਜੀ ਵਾਪਸ ਆ ਜਾਂਦੇ ਆ ਸ਼ਾਮ ਨੂੰ, ਜਿਹੜੇ ਗੁਰੂ ਸਾਹਿਬ ਦਰਸ਼ਨ ਹੁੰਦੇ ਆ, ਫਿਰ ਬੇਨਤੀ ਕਰਦੇ। ਮਾਤਾ ਜੀ ਕਹਿੰਦੇ ਤੁਸੀਂ ਗਏ ਕਿਵੇਂ ਸੀਗੇ? ਉਹਨੇ ਦੱਸਿਆ ਜੀ ਅਸੀਂ ਐਵੇਂ ਗਏ ਸੀਗੇ, ਰਥਾਂ ਦੇ ਨਾਲ ਗਏ ਸੀ, ਦਾਸ ਦਾਸੀਆਂ ਸੀ, ਬਹੁਤ ਸੰਗਤਾਂ ਸੀਗੀਆਂ, ਬਹੁਤ ਪਕਵਾਨ ਲਗਾਏ ਸੀਗੇ। ਤੁਹਾਨੂੰ ਅੱਜ ਦੇ ਪਾਤਸ਼ਾਹ ਮਹਾਰਾਜ ਕਿਰਪਾ ਕੀਤੀ, ਕਹਿੰਦੇ ਏਦਾਂ ਨਹੀਂ ਜਾਈਦਾ। ਕਹਿੰਦੇ ਗੰਗਾ ਜੀ ਕਹਿੰਦੇ ਏਦਾਂ ਥੋੜੇ ਜਾਈਦਾ, ਜੇ ਕੁਛ ਮੰਗਣ ਜਾਈਏ ਨੀਵੇਂ ਹੋ ਕੇ ਜਾਈਦਾ। ਕਹਿੰਦੇ ਕਹਿੰਦੇ ਮਹਾਰਾਜ ਹੁਣ ਕਿਰਪਾ ਕਰੋ। ਤੁਹਾਨੂੰ ਅੱਜ ਦੇ ਪਾਤਸ਼ਾਹ ਕਿਰਪਾ ਕਰਦੇ ਮਾਤਾ ਜੀ ਨੂੰ, ਕਹਿੰਦੇ ਆਪਣੇ ਹੱਥੀ ਕਣਕ ਦੇ ਛੋਲੇ ਮਿਲਾ ਕੇ, ਬੇੜਾ ਬੇੜਾ ਕਹਿੰਦੇ ਹੈਗੇ ਉਹਨੂੰ, ਉਹ ਬੇੜੇ ਦਾ ਆਟਾ ਆਪ ਤਿਆਰ ਕਰੋ। ਕਹਿੰਦੇ ਦੁੱਧ ਨੂੰ ਜੰਮਣ ਲਾ ਕੇ ਸਵੇਰ ਨੂੰ ਦੁੱਧ ਆਪ ਉੜਕੋ, ਕਹਿੰਦੇ ਮੱਖਣ ਕੱਢੋ, ਪ੍ਰਸ਼ਾਦਾ ਮਿੱਸਾ ਆਪ ਬਣਾਓ, ਲੱਸੀ ਗੰਢਾ ਆਚਾਰ ਦਹੀਂ ਮੱਖਣ ਲੈ ਕੇ ਜਾਓ, ਸਿਰ ਤੇ ਚਾਟੀ ਰੱਖ ਕੇ, ਉੱਪਰ ਪ੍ਰਸ਼ਾਦੇ ਰੱਖ ਕੇ, ਪੱਤੇ ਵਾਲੀ ਵੇਸ ਬਣਾ ਕੇ ਤੁਰ ਕੇ ਜਾਓ ਨੰਗੇ ਪੈਰੀ। ਬਾਬਾ ਬੁੱਢਾ ਜੀ ਬਹੁਤ ਦਿਆਲੂ ਆ, ਉਹ ਤੁਹਾਡੇ ਤੇ ਕਿਰਪਾ ਕਰਨਗੇ। ਮਾਤਾ ਜੀ ਨੇ ਹੁਕਮ ਮੰਨਿਆ, ਜਿਵੇਂ ਗੁਰੂ ਸਾਹਿਬ ਨੇ ਬਚਨ ਕੀਤਾ, ਮਾਤਾ ਜੀ ਪਾਲਣਾ ਕੀਤੀ, ਮਾਤਾ ਜੀ ਲੰਗਰ ਤਿਆਰ ਕੀਤਾ, ਲੰਗਰ ਲੈ ਕੇ ਮਹਿਲਾਂ ਵਿੱਚੋਂ, ਜੇ ਆਪਾਂ ਸਿੱਧੇ ਵੀ ਜਾਈਏ ਸ੍ਰੀ ਦਰਬਾਰ ਸਾਹਿਬ ਤੋਂ ਬੀੜ ਸਾਹਿਬ ਦੇ 15-16 ਕਿਲੋਮੀਟਰ ਬਣ ਜਾਂਦਾ, ਜ਼ਿਆਦਾ ਹੋ ਸਕਦਾ। ਮਾਤਾ ਜੀ ਉੱਥੇ ਤੁਰ ਕੇ ਗਏ। ਧੰਨ ਬਾਬਾ ਬੁੱਢਾ ਜੀ ਹੁਣੀ ਬੰਦਗੀ ਵਾਲੇ, ਭਗਤੀ ਵਾਲੇ, ਬ੍ਰਹਮ ਗਿਆਨੀ ਆ, ਆਪਣੇ ਸੰਤ ਤੋਂ ਬਾਅਦ ਆਣ ਕੇ ਖੜੇ ਆ। ਮਾਤਾ ਜੀ ਪਹੁੰਚਦੇ ਆ, ਬਾਬਾ ਜੀ ਬੇਨਤੀ ਕਰਦੇ ਵੀ ਮਾਤਾ ਜੀ ਨੂੰ ਪੁੱਤਰ ਦੀ ਭੁੱਖ ਦਾ ਪਤਾ ਹੁੰਦਾ, ਇਹਦੇ ਮਾਤਾ ਜੀ ਭੁੱਖ ਬਹੁਤ ਲੱਗੀ ਆ, ਪ੍ਰਸ਼ਾਦਾ ਛਕਾਓ। ਬਾਬਾ ਜੀ ਨੇ ਚਾਟੀ ਆਪ ਲਾਹੀ ਲੱਸੀ ਵਾਲੀ, ਮਾਤਾ ਜੀ ਨੂੰ ਪ੍ਰਸ਼ਾਦਾ ਭੇਟਾ ਕੀਤਾ। ਮਾਤਾ ਜੀ ਨੇ ਬਾਬਾ ਜੀ ਨੂੰ, ਬਾਬਾ ਜੀ ਪ੍ਰਸ਼ਾਦਾ ਛਕਦੇ ਆ, ਗੰਢਾ ਭੰਨਿਆ ਗੋਡੇ ਰੱਖ ਕੇ, ਅੱਗੇ ਗੰਢਾ ਐਵੇਂ ਬਜੁਰਗ ਛਕਦੇ ਨੇ, ਭੰਨ ਕੇ ਹੱਥਾਂ ਜਾਂ ਹੱਥਾਂ ਨੂੰ ਚੋੜ ਲੈਣਾ, ਘੁੱਟ ਲੈਣਾ, ਜਾਂ ਗੋਡੇ ਰੱਖ ਕੇ ਉਹਨੂੰ ਭੰਨ ਲੈਣਾ। ਗੰਢਾ ਭੰਨਿਆ ਤੇ ਛੋਟਾ ਗੰਢਾ ਦੂਰ ਜਾਂ ਨਿਕਲ ਡਿੱਗਿਆ। ਧੰਨ ਬਾਬਾ ਜੀ ਕਹਿਣ ਲੱਗੇ, ਬਾਬਾ ਬੁੱਢਾ ਜੀ, ਮਾਤਾ ਜੀ ਆਪ ਜੀ ਦੇ ਗ੍ਰਹਿ, ਪੁੱਤਰ ਆਵੇਗਾ, ਐਸਾ ਸੂਰਬੀਰ ਬਹਾਦੁਰ ਹੋਵੇਗਾ ਜਿਵੇਂ ਮੈਂ ਗੰਢਾ ਭੰਨਿਆ, ਮੈਂ ਤੁਰਕਾਂ ਦੇ ਸਿਰ ਭੰਨੂਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਕੀ ਸਾਧ ਸੰਗਤ, ਸਮੇਂ ਦੇ ਅਨੁਸਾਰ ਬਾਬਾ ਜੀ ਨੇ ਬੇਅੰਤ ਵਾਰ ਦਿੱਤੇ। ਮਾਤਾ ਜੀ ਬਹੁਤ ਖੁਸ਼ੀ ਖੁਸ਼ੀ ਘਰ ਆਏ ਆ, ਸਾਧੂਆਂ ਨੇ ਖੁਸ਼ੀਆਂ ਬਖਸ਼ੀਆਂ, ਮਾਤਾ ਜੀ ਗੋਦ ਹਰੀ ਹੋ ਰਹੀ ਆ। ਹਾੜ ਵਧੀ ਏਕਮ ਨੂੰ 1651 ਬਿਕਰਮੀ ਨੂੰ ਮਹਾਰਾਜ ਬਡਾਲੀ ਵਿੱਚ ਅਵਤਾਰ ਧਾਰਿਆ, ਜਿਹਨਾਂ ਦਾ ਪਾਲਣ ਪੋਸ਼ਣ ਬਹੁਤ ਪਿਆਰ ਨਾਲ ਹੋਇਆ। ਸਮੇਂ ਅਨੁਸਾਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਲਾਹੌਰ ਜਾਣ ਵਾਸਤੇ ਤਿਆਰੀ ਕਰਦੇ ਆ, ਸ਼ਹਾਦਤ ਦੇਣ ਵਾਸਤੇ। ਕੋਠਾ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਅੱਜ ਕੱਲ੍ਹ ਪ੍ਰਕਾਸ਼ ਸੁਖ ਆਸਣ ਹੁੰਦਾ,
ਉੱਥੇ ਗੁਰੂ ਸਾਹਿਬ ਜੋ ਆਪ ਰਾਜਮਾਨ ਹੁੰਦੇ ਗੁਰੂ ਅਰਜਨ ਦੇਵ ਪਾਤਸ਼ਾਹ, ਉੱਥੇ ਬੈਠ ਕੇ ਸੰਗਤ ਇਕੱਠ ਕਰਕੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਪਿੰਦੀ ਚੰਦ ਆਦਿ ਗੁਰਸਿੱਖ, ਧੰਨ ਗੁਰੂ ਹਰਿਮੰਦਰ ਸਾਹਿਬ ਪਾਤਸ਼ਾਹ ਨੂੰ ਗਰਿਆਈ ਗੱਦਿਆ ਤਿਲਕ ਬਾਬਾ ਬੁੱਢਾ ਜੀ ਕੋਲ ਦਵਾਉਂਦੇ ਆ। ਆਪ ਮਾਤਾ ਲਾਹੌਰ ਜਾਂਦੇ ਆ। ਗੁਰੂ ਕੀ ਸਾਧ ਸੰਗਤ, ਧੰਨ ਗੁਰੂ ਹਰਿਮੰਦਰ ਸਾਹਿਬ ਪਾਤਸ਼ਾਹ ਜੀਵਨ ਦੇ ਵਿੱਚ ਆਉਂਦਾ ਵੀ ਮਹਾਰਾਜ ਨੇ ਬਹੁਤ ਕੌਤੁਕ ਕੀਤੇ ਆ, ਬਹੁਤ ਗੁਰਸਿੱਖੀ ਦਾ ਪ੍ਰਚਾਰ ਵੀ ਕੀਤਾ। ਕਸ਼ਮੀਰ ਤੱਕ ਮਹਾਰਾਜ ਜਾਂਦੇ ਆ। ਗਰੀਬ ਵਾਸਤੇ ਪਾਤਸ਼ਾਹ ਦੇ ਜੀਵਨ ਵਿੱਚ ਚਾਰ ਵਾਰੀ ਸ਼ਾਹਜਹਾਂ ਦੀਆਂ ਫੌਜਾਂ ਦੇ ਨਾਲ ਮੁਕਾਬਲਾ ਕਰਨਾ ਪਿਆ, ਚਾਰ ਲੜਾਈਆਂ ਲੜੀਆਂ, ਪਰ ਗੁਰੂ ਸਾਹਿਬ ਵੱਲੋਂ ਕੋਈ ਲੜਾਈ ਸ਼ੁਰੂ ਨਹੀਂ ਹੋਈ। ਸ਼ਾਹਜਹਾਂ ਦੀਆਂ ਫੌਜਾਂ ਆਉਂਦੀਆਂ ਚੜ੍ਹ ਕੇ ਗੁਰੂ ਸਾਹਿਬ ਨੂੰ ਨਿਵਾਉਣ ਵਾਸਤੇ, ਧੰਨ ਗੁਰੂ ਗੋਬਿੰਦ ਸਿੰਘ ਗੁਰੂ ਹਰਿਮੰਦਰ ਸਾਹਿਬ ਪਾਤਸ਼ਾਹ ਆਪਣੀ ਡਿਫੈਂਸ ਬਣਾਉਂਦੇ ਆਪਣੀਆਂ ਫੌਜਾਂ ਲੈ ਕੇ। ਚੌਹਾਂ ਲੜਾਈਆਂ ਵਿੱਚ ਸਤਿਗੁਰੀ ਧੰਨ ਗੁਰੂ ਹਰਿਮੰਦਰ ਸਾਹਿਬ ਪਾਤਸ਼ਾਹ ਦੀ ਬਹੁਤ ਸ਼ਾਨਦਾਰ ਜਿੱਤ ਹੁੰਦੀ ਹੈ। ਪਹਿਲੀ ਲੜਾਈ ਸ੍ਰੀ ਅੰਮ੍ਰਿਤਸਰ ਲੋਹਗੜ੍ਹ ਹੋਈ ਬਾਜ ਤੋਂ, ਦੂਸਰੀ ਲੜਾਈ ਸੱਤ ਬਿਆਸਾ ਦਰਿਆ ਦੇ ਕੰਢੇ ਦੇ ਸ੍ਰੀ ਹਰਗੋਬਿੰਦਪੁਰ ਨਗਰ ਵਸਾਇਆ ਮਤਲਬ ਉੱਥੇ ਹੋਈ, ਤੀਸਰੀ ਜਿਹੜੇ ਬਿਧੀ ਚੰਦ ਘੋੜੇ ਲੈ ਕੇ ਆਇਆ ਲਾਹੌਰ ਤੋਂ ਮਾਲਵੇ ਵਿੱਚ ਮਹਾਰਾਜ ਗੁਰੂ ਕੀ ਉੱਥੇ ਹੋਈ, ਚੌਥੀ ਜੰਗ ਕਰਤਾਰਪੁਰ ਪੈਂਦੇ ਖਾਂ ਪਠਾਨ ਜਿਹੜਾ ਮਾਤਾ ਆਪਣੇ ਹੱਥੀ ਪਾਲਿਆ ਸੀਗਾ ਉਹ ਨਿਮਕਾਰਾਮੀ ਹੋ ਗਿਆ, ਉਹ ਫੌਜ ਚੜ੍ਹਾ ਕੇ ਲੈ ਕੇ ਆਇਆ। ਚੌਥੀ ਲੜਾਈ ਕਰਤਾਰਪੁਰ ਦੀ ਹੋਈ, ਜਿਹੜੇ ਕਰਤਾਰਪੁਰ ਦਾ ਜੰਗ ਜਿੱਤਿਆ ਮਹਾਰਾਜ ਨੇ, ਅਤੇ ਗਰੀਬ ਸੱਚੇ ਪਾਤਸ਼ਾਹ ਜਿਹੜੇ ਸਿੱਖ ਸ਼ਹੀਦ ਹੋਏ ਉਹਨਾਂ ਦੇ ਸੰਸਕਾਰ ਕਰਕੇ ਮਹਾਰਾਜ ਨੇ ਉਹਨਾਂ ਦੇ ਆਸਤ ਕੋਰਿਆਂ ਭਾਂਡੇ ਪਾ ਕੇ ਇੱਕ ਜੰਗਲ ਦੇ ਵਿੱਚ ਪਿੱਪਲ ਦਾ ਰੁੱਖ ਹੀ ਉਹਦੇ ਕੋਲ ਟੋਆ ਪੱਟ ਕੇ ਤਿੰਨਾਂ ਭਾਂਡੇ ਪਾ ਕੇ ਬਤਾਓ ਦਾ ਮਾਨਤ ਪਿੱਪਲ ਕੋਲ ਰੱਖੇ ਸੀਗੇ। ਮਹਾਰਾਜ ਜੀ ਆਪ ਸਮੇਤ ਪਰਿਵਾਰ ਗੁਰਸਿੱਖਾਂ ਨੂੰ ਨਾਲ ਲੈ ਕੇ ਪਾਤਸ਼ਾਹ ਕਰਤਾਰਪੁਰ ਤੋਂ ਚਾਲੇ ਪਾਉਂਦੇ ਆ। ਪਿੰਡਾਂ ਵਿੱਚ ਹੀ ਹੁੰਦੇ ਹੋਏ ਪੜਾਅ ਕਰਦੇ ਕਰਦੇ ਮਹਾਰਾਜ ਜੀ ਜਾ ਰਹੇ ਆ। ਦੋਸਤਾਂ ਮਹਾਰਾਜ ਦੇ ਜਲੰਧਰ ਸ਼ਹਿਰ ਵਿੱਚ ਵੀ ਆ, ਇੱਕ ਨਗਰ ਕੋਟ ਖੁਰਦੇ ਆ ਛਾਉਣੀ ਤੋਂ ਬਾਅਦ ਖੇਤਾਂ ਵਿੱਚ ਬਈ ਬਈ ਵਗਦੀ ਸੀ, ਬਈ ਦੇ ਕੰਢੇ ਦੇ ਮਹਾਰਾਜ ਰਾਤ ਪੜਾਅ ਕੀਤਾ, ਇੱਕ ਰਾਤ ਉੱਥੇ ਮਹਾਰਾਜ ਵਿਸਰਾਮ ਕੀਤਾ। ਅੱਗੇ ਮਹਾਰਾਜ ਜੀ ਫਗਵਾੜੇ ਸ਼ਹਿਰ ਪਹੁੰਚਦੇ ਆ। ਫਗਵਾੜੇ ਵਾਲਿਆਂ ਨੇ ਜਿਹੜਾ ਚੌਧਰੀ ਸੀ ਫਗਵਾੜੇ ਦਾ ਸੇਵਾ ਦਾ ਕੀ ਕਰਨੀ ਸੀ, ਥੋੜਾ ਜਿਹਾ ਜਲ ਪਾਣੀ ਛਕਾਇਆ ਡਰਦਾ ਤੁਰਕਾਂ ਤੋਂ। ਮਹਾਰਾਜ ਨੂੰ ਥਾਲ ਰੋੜੀ ਰੱਖੀ, ਉੱਤੇ ਦਸਤਾਰ ਰੱਖੀ, ਭੇਟਾ ਕਰਨ ਵਾਸਤੇ ਗਿਆ ਵੀ ਭੇਟਾ ਕਰਕੇ ਕਹਿੰਦਾ ਮਹਾਰਾਜ ਜੀ ਤੇ ਕਰਦਾ ਹੋ ਰਵੋ ਪਰ ਆਪਦੇ ਗਾਂਹ ਜਾਣਾ ਆ, ਇਹ ਭੇਟਾ ਪ੍ਰਵਾਨ ਕਰ ਲਓ। ਤੇ ਮਹਾਰਾਜ ਕਹਿੰਦੇ ਦੇਖਿਆ ਸ਼ਹਿਰ ਫਗਵਾੜਾ, ਕਹਿੰਦੇ ਅੰਦਰੋਂ ਖਾਰਾ ਤੇ ਬਾਹਰੋਂ ਮਿੱਠਾ, ਅੰਦਰੋਂ ਖਾਰਾ। ਉਹ ਦੱਸਦੇ ਵੀ ਉੱਥੇ ਅੰਦਰਲੇ ਖੂਹ ਦੋ ਚਾਰ ਜਿੰਨੇ ਹੈਗੇ ਹੁਣ ਵੀ ਖਾਰੇ ਆ। ਉਪਰੰਤ ਪਲਾਹੀ ਵੀ ਲੜਾਈ ਹੋਈ, ਜਿੱਥੇ ਮਹਾਰਾਜ ਤਿੰਨ ਤੇਰਾਂ ਸਿੱਖ ਸ਼ਹੀਦ ਹੋਏ। ਮਹਾਰਾਜ ਦੇ ਪਾਤਸ਼ਾਹ ਨੇ ਕਿਰਪਾ ਕੀਤੀ ਸੀ, ਬਾਬਾ ਗੁਰਦਿੱਤਾ ਜੀ ਹੁਣਾਂ ਪਹਿਲਾਂ ਭੇਜਿਆ, ਕੀਰਤਪੁਰ ਸਾਹਿਬ ਰਚਨਾ ਕਰਾਈ ਸੀਗੀ। ਮਹਾਰਾਜ ਚੱਲਦੇ ਚੱਲਦੇ ਉੱਥੇ ਪਹੁੰਚਦੇ ਆ। ਉੱਥੇ ਜਾ ਕਰਕੇ ਮਹਾਰਾਜ ਨੇ ਕਮਲ ਕੱਸਾ ਵਧਾਇਆ। ਗਰੀਬ ਦਾ ਚੋਲਾ ਸੀ ਸਾਰਾ ਸਰੀਰ ਨਾਲ ਲਹੂ ਦੇ ਨਾਲ ਲੱਤ ਪੱਤ ਉਹ ਨਾਲ ਜੁੜਿਆ ਸੀਗਾ। ਗਰਮ ਜਲ ਕਰਕੇ ਭਾਈ ਬਿਧੀ ਚੰਦ ਹੋਣੀ ਹੌਲੀ ਹੌਲੀ ਕਰਕੇ ਉਹਨੂੰ ਚੋਲਾ ਖੋਲ੍ਹ ਲਿਆ, ਉਤਾਰਿਆ, ਅਤੇ ਸਾਧ ਸੰਗਤ ਧੰਨ ਗੁਰੂ ਹਰਿਮੰਦਰ ਸਾਹਿਬ ਪਾਤਸ਼ਾਹ ਦੇ ਸਰੀਰ 'ਤੇ ਫੱਟ ਗਿਣੇ ਤਲਵਾਰਾਂ ਦੇ, ਨੇਜਿਆਂ ਦੇ, ਤੀਰਾਂ ਦੇ 72 ਫੱਟ ਲੱਗੇ ਗੁਰੂ ਹਰਿਮੰਦਰ ਸਾਹਿਬ ਪਾਤਸ਼ਾਹ ਸਰੀਰ 'ਤੇ। ਐਸੇ ਸੂਰਬੀਰ ਬਹਾਦਰ ਜਿਹਨਾਂ ਵਾਸਤੇ ਭਾਈ ਸਾਹਿਬ ਨੇ ਲਿਖੇ ਬਚਨ ਵੀ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਉਣ ਵਾਦੋ ਵਾਰੀ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਦ ਪੁਕਾਰੀ। ਐਸੇ ਸੂਰਬੀਰ ਬਹਾਦਰ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕੀਰਤਪੁਰ ਪਹੁੰਚਦੇ ਆ। ਬਾਬਾ ਗੁਰਦਿੱਤਾ ਜੀ ਉਹਨੂੰ ਲੈ ਕੇ ਨਾਲ ਬੁੱਢਣ ਸ਼ਾਹ ਦੇ ਕੋਲ ਪਹੁੰਚਦੇ ਆ, ਤੇ ਬੁੱਢਣ ਸ਼ਾਹ ਨੂੰ ਕਿਰਪਾ ਕਰਦੇ ਕਹਿੰਦੇ ਸਾਡੀ ਰੱਖੀ ਉਹ ਮਾਨਤ ਪਹਿਲੇ ਆ ਜਾਮੇ ਦੀ, ਦੁੱਧ ਲਿਆ ਉਸਨੂੰ ਪਿਲਾਓ। ਕਹਿੰਦੇ ਉਹਨੇ ਦੇਖਿਆ ਵੀ ਇਹ ਤਾਂ ਸ਼ਸਤਰਧਾਰੀ ਆ, ਬਾਜ ਹੱਤੇ ਆ, ਕਲਗੀ ਜਿਗਾ ਸਜੀਵ ਆ, ਦੋ ਤਲਵਾਰਾਂ ਪਹਿਨੀਆਂ, ਉਹ ਤਾਂ ਫਕੀਰ ਸੀਗੇ। ਕਹਿੰਦਾ ਜਿਸ ਜਾਮੇ ਦੁੱਧ ਦਿੱਤਾ ਸੀ ਉਦਾਂ ਦੇ ਕਹਿੰਦਾ ਤੂੰ ਬਣਾਓ ਫਿਰ ਦੁੱਧ ਆਊਂਗਾ। ਤੇ ਗੁਰੂ ਕੀ ਸਾਧ ਸਿੰਘ ਮਹਾਰਾਜ ਨੇ ਧੰਨ ਕਿਰਪਾ ਕੀਤੀ ਬਾਬਾ ਗੁਰਦਿੱਤਾ ਜੀ ਹੁਣਾਂ ਤੇ, ਕਹਿੰਦੇ ਖੂਹ ਤੇ ਇਸ਼ਨਾਨ ਕਰੋ।
ਖੂਹ ਦੇ ਬਾਬਾ ਜੀ ਇਸ਼ਨਾਨ ਕਰਵਾਇਆ ਅਤੇ ਗੁਰੂ ਕੀ ਸਾਧ ਸਿੰਘ ਹੂਬ ਹੂ ਗੁਰੂ ਨਾਨਕ ਸਾਹਿਬ ਰੂਪ ਬਣੇ ਅਤੇ ਬੁੱਢੇ ਨੂੰ ਸ਼ਾਇਦ ਦੁੱਧ ਭੇਟਾ ਕੀਤਾ। ਗੁਰੂ ਸਾਹਿਬ ਨੇ ਬਾਬਾ ਜੀ ਗੁਰਦਿੱਤਾ ਜੀ ਦੁੱਧ ਛਕਾਇਆ। ਐਸੇ ਦੀਨ ਦਿਆਲ ਧੰਨ ਗੁਰੂ ਨਾਨਕਦੇਵ ਪਾਤਸ਼ਾਹ ਮਹਾਰਾਜ ਜੀ ਬੁੱਢਣ ਸ਼ਾਹ ਦਾ ਭਲਾ ਕੀਤਾ। ਬੁੱਢਣ ਸ਼ਾਹ ਕਹਿੰਦਾ ਜੀ ਮੈਂ ਹੁਣ ਮੇਰਾ ਵੀ ਭਲਾ ਕਰ ਦਿਓ, ਮੇਰੇ ਵੀ ਸ਼ਰੀਰ ਦਾ ਅੰਤ ਹੋਣ ਵਾਲਾ, ਮੇਰੇ 'ਤੇ ਵੀ ਕਿਰਪਾ ਕਰੋ, ਮੇਰੀ ਵੀ ਕਿਰਿਆ ਕਰਕੇ ਜਾਇਓ। ਬੁੱਢਣ ਸ਼ਾਹ ਨੇ ਸੀ ਛੱਡਿਆ, ਮਹਾਰਾਜ ਉਹਦੀ ਵੀ ਕਿਰਿਆ ਕਰਵਾਈ, ਉਹਦੀ ਵੀ ਉੱਥੇ ਜਗ੍ਹਾ ਬਣੀ ਹੋਆ, ਉੱਥੇ ਬਾਬਾ ਗੁਰਦਿੱਤਾ ਜੀ ਜਗ੍ਹਾ ਬਣੀ ਹੋਆ। ਬਾਬਾ ਗੁਰਦਿੱਤਾ ਦੀਨ ਦੁਨੀਆਂ ਦਾ ਟਿੱਕਾ, ਜੋ ਵੱਲ ਮੰਗਿਆ ਸੋਈ ਦਿੱਤਾ। ਐਸੇ ਦੀਨ ਦਿਆਲ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਮੇਂ ਸਮੇਂ ਅਨੁਸਾਰ ਦਸ ਅਵਤਾਰ ਧਾਰਨ ਕੀਤੇ ਆ, ਸਾਨੂੰ ਦਸਾਂ ਜਾਮਿਆਂ ਵਿੱਚ ਸੇਵਾ ਅਤੇ ਸਿਮਰਨ ਬਾਣੀ ਬਖਸ਼ੀ ਕੀਤੀ ਅਤੇ ਕਿਰਪਾ ਕੀਤੀ ਵੀ ਇੱਕ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ, ਇੱਕ ਅਕਾਲ ਪੁਰਖ ਦੀ ਪੂਜਾ ਕਰਨੀ, ਇੱਕ ਅਕਾਲ ਪੁਰਖ ਦੇ ਰੜ ਲੱਗਣਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ 1429 ਈਸਵੀ ਨੂੰ ਅਵਤਾਰ ਧਾਰਦੇ ਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹਨਾਂ ਦਾ ਅਵਤਾਰ ਪਟਨਾ ਸਾਹਿਬ ਧਰਤੀ 'ਤੇ ਹੁੰਦਾ ਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਗ੍ਰਹਿ ਵਿਖੇ, ਧੰਨ ਮਾਤਾ ਗੁਜਰ ਕੌਰ ਜੀ ਦੇ ਕੁੱਖ ਨੂੰ ਭਾਗ ਲਾਇਆ ਮਹਾਰਾਜ ਨੇ, ਜਿਹਨਾਂ ਨੇ ਬੇਅੰਤ ਕੌਤਕ ਕੀਤੇ ਆਪਣੇ ਗੁਰੂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਿਸ ਵੇਲੇ ਔਰੰਗਜ਼ੇਬ ਸਦਾਇਓ ਕਸ਼ਮੀਰ ਦੇ ਬ੍ਰਾਹਮਣ ਸ੍ਰੀ ਅਨੰਦਪੁਰ ਸਾਹਿਬ ਪਹੁੰਚਦੇ ਆ, ਜਿਹੜੇ ਔਰੰਗਜ਼ੇਬ ਸਵਾ ਮਣ ਜਨੇਊ ਲਾਉਂਦਾ ਸੀ, ਰੋਜ਼ ਢਾਈ ਮਾਸੇ ਦਾ ਜਨੇਊ ਹੁੰਦਾ, ਇੱਕ ਸਵਾ ਮਣ ਜਨੇਊ ਲਾਉਂਦਾ, ਜੇ 20 ਕੱਚਾ ਵੀ ਗਿਣੀਏ ਤਾਂ 20 ਕਿਲੋ ਸੂਤ ਬਣਦਾ, ਇੰਨੇ ਮੁਸਲਮਾਨ ਬਣਾਉਂਦਾ ਸੀ। ਪਤਾ ਨਹੀਂ ਕਿੰਨੇ ਕੁ ਉਹਨੇ ਮੰਦਰ ਢਾਹੇ, ਕਿੰਨੇ ਕੁ ਲੋਕ ਮਾਰੇ, ਇੰਨੇ ਮੁਸਲਮਾਨ ਬਣਾ ਕੇ ਫਿਰ ਦਾ ਖਾਣਾ ਖਾਂਦਾ ਸੀ। ਕਸ਼ਮੀਰ ਦੇ ਬ੍ਰਾਹਮਣਾਂ ਨੂੰ ਔਰੰਗਜ਼ੇਬ ਦਾ ਹੁਕਮ ਪਹੁੰਚਿਆ ਸੀ ਵੀ ਜਾਂ ਤਾਂ ਮਾਰਨ ਲਈ ਤਿਆਰ ਹੋ ਜਾਓ ਜਾਂ ਮੁਸਲਮਾਨ ਬਣ ਜਾਓ, ਕਿਉਂਕਿ ਕਸ਼ਮੀਰ ਦੇ ਬ੍ਰਾਹਮਣ ਪੱਕੇ ਬਹੁਤ ਸੀ ਸਨਾਤਨੀ ਧਰਮ ਦੇ। ਜਿਹੜੇ ਉਹਨੇ ਇਹ ਹੁਕਮ ਸੁਣਿਆ ਸ਼ੇਰ ਮੁਹੰਮਦ ਦੇ ਕੋਲੋਂ, ਅਤੇ ਉਹਨੇ ਕਹਿਣਾ ਕੀਤਾ, ਜਿਹੜਾ ਉਹਨਾਂ ਦੇ ਮੁਖੀ ਇਕੱਠੇ ਹੋ ਗਏ, ਜੇ ਸਾਨੂੰ 6 ਮਹੀਨੇ ਦੀ ਮੁਹਲਤ ਦਿਓ, ਸਾਨੂੰ 6 ਮਹੀਨੇ ਦਾ ਸਮਾਂ ਦਿਓ, ਫਿਰ ਤੁਹਾਨੂੰ ਦੱਸ ਦੇਵਾਂਗੇ ਅਸੀਂ ਕੀ ਕਰਨਾ, ਮੁਸਲਮਾਨ ਬਣਾਂਗੇ ਜਾਂ ਮਾਰਾਂਗੇ, ਕੀ ਕਰਾਂਗੇ। ਉਹਨੇ 6 ਮਹੀਨੇ ਦੀ ਮੁਹਲਤ ਮੰਗੀ, ਬੜੇ ਉਹਨੇ ਹਜੇ ਹਵਨ ਕੀਤੇ, ਬੜੀਆਂ ਅਰਦਾਸਾਂ ਕੀਤੀਆਂ, ਕਿਸੇ ਦੇਵੀ ਦੇਵਤੇ ਨੇ ਬਾਹ ਨਹੀਂ ਫੜੀ। ਜਗਨਨਾਥਪੁਰੀ ਵਿੱਚ ਉਹਨਾਂ ਨੂੰ ਆਵਾਜ਼ ਆਈ ਵੀ ਜਾਓ, ਕਹਿੰਦੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਲੁਜ ਦੇ ਕੰਢੇ ਨੇ ਨਗਰ ਬਣਾਇਆ, ਉੱਥੇ ਕਹਿੰਦੇ ਰਹਿੰਦੇ, ਉੱਥੇ ਜਾਓ, ਕਹਿੰਦੇ ਨੌਵੀਂ ਜੋਤ ਗੁਰੂ ਨਾਨਕ ਸਾਹਿਬ ਦੀ, ਉਹ ਤੁਹਾਡੀ ਬਾਂਹ ਫੜਨਗੇ। ਕਿਰਪਾ ਰਾਮ ਬ੍ਰਾਹਮਣ ਦੀ ਅਗਵਾਈ ਵਿੱਚ 500 ਬ੍ਰਾਹਮਣ ਇਕੱਠੇ ਹੋ ਕੇ ਆਏ ਸੀ ਸ੍ਰੀ ਅਨੰਦਪੁਰ ਸਾਹਿਬ। ਔਰੰਗਜ਼ੇਬ ਦੇ ਸਤਾਇਓ ਸੀਗੇ, ਔਰੰਗਜ਼ੇਬ ਨਾਲ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਸੀ, ਸਾਹਮਣੇ ਕੋਈ ਖੜਾ ਹੋਣ ਨੂੰ ਤਿਆਰ ਨਹੀਂ ਸੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਉਹ ਆਏ ਅਤੇ ਉਹਨੇ ਬੇਨਤੀ ਕੀਤੀ ਵੀ ਮਹਾਰਾਜ ਅਸੀਂ ਦੁਖੀ ਹਾਂ ਕਸ਼ਮੀਰ ਦੇ, ਪਹੁੰਚੇ ਹਾਂ ਪੂਰੀ ਆਨੰਦ, ਬਾਹੇ ਸਾਡੀ ਪਕੜੀਏ ਹਰਗੋਬਿੰਦ ਕੇ ਚੰਦ, ਸਾਡੀ ਬਾਂਹ ਫੜੋ, ਸਾਡੀ ਕਹਿੰਦੇ ਬਾਂਹ ਨਹੀਂ ਫੜੀ। ਧੰਨ ਬਾਲਾ ਪ੍ਰੀਤਮ ਜੀ ਵੀ ਗੋਬਿੰਦ ਰਾਏ ਜੀ ਗੋਦ ਬੈਠੇ ਹੋ, ਸਾਰਾ ਸੀਨ ਦੇਖ ਰਹੇ ਆ, ਬ੍ਰਾਹਮਣ ਰੋ ਰਹੇ ਆ, ਕਰਲਾ ਰਹੇ ਆ, ਮੂੰਹ ਵਿੱਚ ਤਾਂ ਘਾਹ ਦੀਆਂ ਤੜਾਂ ਫੜੀਆਂ ਹਰੇ ਦੀਆਂ। ਇਹ ਸਾਰਾ ਸੀਨ ਦੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਸ਼ਾਂਤ ਚ ਬੈਠੇ ਹੋ ਆ, ਸਮਾਧੀ ਲੱਗੀ ਹੋਆ, ਤੇ ਬਾਲਾ ਪ੍ਰੀਤਮ ਜੀ ਗੁਰੂ ਗੋਬਿੰਦ ਰਾਏ ਜੀ ਹੱਥ ਜੋੜ ਕੇ ਪੁੱਛਦੇ ਵੀ ਮਹਾਰਾਜ ਇਹ ਲੋਕ ਕਿੱਥੋਂ ਆਏ ਆ, ਕੀ ਕਹਿੰਦੇ ਆ, ਕੀ ਦੁੱਖ ਆ, ਕੀ ਤਕਲੀਫ ਆ। ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਰਪਾ ਕੀਤੀ, ਕਹਿੰਦੇ ਔਰੰਗਜ਼ੇਬ ਮੱਲੋ ਮੱਲੀ ਮੁਸਲਮਾਨ ਬਣਾ ਰਿਹਾ, ਇਹ ਆਪਣੇ ਧਰਮ ਦੀ ਰੱਖਿਆ ਕਰਨ ਵਾਸਤੇ ਆਏ ਆ। ਗੁਰੂ ਗੋਬਿੰਦ ਰਾਏ ਜੀ ਕਹਿੰਦੇ ਆ ਧਰਮ ਕਿਵੇਂ ਬਚ ਸਕਦਾ, ਕਹਿੰਦੇ ਕੋਈ ਬਹੁਤ ਵੱਡਾ ਮਹਾਤਮਾ ਹੋਵੇ, ਬੰਦਗੀ ਵਾਲਾ, ਭਗਤੀ ਵਾਲਾ, ਸੇਵਾ ਵਾਲਾ, ਸਿਮਰਨ ਵਾਲਾ, ਪੂਜਨੀਕ ਹੋਵੇ, ਉਹ ਆਪਣੇ ਸੀਸ ਦਾ ਬਲੀਦਾਨ ਦੇਵੇ ਤਾਂ ਧਰਮ ਬਚ ਸਕਦਾ। ਧੰਨ ਗੁਰੂ ਗੋਬਿੰਦ ਰਾਏ ਜੀ ਉਮਰ 9.5 ਸਾਲ ਦੀ ਆ, ਹੱਥ ਜੋੜੇ ਕਹਿ ਰਹੇ ਪਿਤਾ ਜੀ ਤੁਹਾਡੇ ਤੋਂ ਕੋਈ ਵੱਡਾ ਮਹਾਤਮਾ ਹੈਗਾ, ਕੋਈ ਤੁਹਾਡੇ ਤੋਂ ਵੱਡਾ ਮਹਾਤਮਾ ਹੈਗਾ, ਭਾਵ ਤੁਸੀਂ ਜਾਓ ਦਿੱਲੀ ਔਰੰਗਜ਼ੇਬ ਦੇ ਜਾ ਕੇ ਜਾ ਪੇਸ਼ ਹੋਵੋ, ਆਪਣੇ ਸੀਸ ਦਾ ਬਲੀਦਾਨ ਦੇਵੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ ਸੀਸ ਦਾ ਬਲੀਦਾਨ ਦੇ ਦੂੰਗਾ, ਤੂੰ ਯਤੀਮ ਹੋ ਜਾਊਂਗਾ,
ਤੇਰੀ ਜਿਹੜੀ ਮਾਤਾ ਉਹ ਕਹਿੰਦੇ ਉਹ ਵੀ ਪਤੀ ਹੀਣ ਹੋ ਜਾਊਗੀ। ਉਹ ਕਹਿਣ ਧੰਨ ਕਹਿੰਦੇ ਗੁਰੂ ਗੋਬਿੰਦ ਰਾਏ ਜੀ ਕਹਿੰਦੇ ਜੇ ਮੈਂ ਇੱਕ ਯਤੀਮ ਹੋ ਜਾਊਂਗਾ ਤੁਹਾਡੇ ਸੀ ਦੇਣ ਨਾਲ ਤੇ ਭਾਰਤ ਦੇ ਲੱਖਾਂ ਹੀ ਬਾਲ ਕੇ ਬਚ ਜਾਣਗੇ ਯਤੀਮ ਹੋਣ ਤੋਂ, ਲੱਖਾਂ ਹੀ ਔਰਤਾਂ ਬਚ ਜਾਣਗੀਆਂ ਤੁਹਾਡੇ ਸੀਸ ਦਾ ਬਲੀਦਾਨ ਦੇਣ ਨਾਲ, ਉਹਨਾਂ ਧਰਮ ਨਹੀਂ ਜਾਊਗਾ। ਧੰਨ ਗੁਰੂ ਗੋਬਿੰਦ ਰਾਏ ਜੀ ਜਿਨ੍ਹਾਂ ਨੇ ਦਿੱਲੀ ਜਾ ਕਰਕੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਸੀ, ਭਾਰਤ ਦੇ ਲੋਕਾਂ ਦਾ ਧਰਮ ਬਚਾਇਆ ਸੀ। ਅੱਜ ਗੁਰੂ ਤੇਗ ਬਹਾਦਰ ਸਾਹਿਬ ਦੇ ਪਰਪਕਾਰ ਦੇ ਕਾਰਨ ਸਾਰੇ ਭਾਰਤ ਦੇ ਲੋਕ ਆਪੋ ਆਪਣੇ ਧਰਮ ਦੇ ਅਨੁਸਾਰ ਪੂਜਾ ਕਰਦੇ ਆ, ਦੇਵਤਿਆਂ ਨੂੰ ਮਨਾਉਂਦੇ ਆ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨ ਹੁਹਾਨ, ਤੇਗ ਬਹਾਦਰ ਕੇ ਚਲਤ ਪਿਓ ਜਗਤ ਕੋ ਸੋਗ, ਹੈ ਹੈ ਹੈ ਸਭ ਜਗ ਪਿਓ, ਜੈ ਜੈ ਜੈ ਸੁਲੋਕ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸੀ ਦਾ ਬਲੀਦਾਨ ਦਿੱਤਾ। ਧੰਨ ਸ੍ਰੀ ਗੁਰੂ ਗੋਬਿੰਦ ਰਾਏ ਜੀ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ, ਜਿਹਨਾਂ ਸਾਨੂੰ ਕੇਸ ਕੰਘਾ ਅਕੜਾ ਕਿਰਪਾਨ ਕਿਸ਼ਹਿਰਾ ਬਖਸ਼ ਕੀਤੀ ਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ 1439 ਈਸਵੀ ਨੂੰ ਅਵਤਾਰ ਧਾਰਦੇ ਆ, ਸਿੱਖ ਧਰਮ ਦੀ ਨੀਂਹ ਰੱਖਦੇ ਆ। ਧੰਨ ਗੁਰੂ ਗੋਬਿੰਦ ਰਾਏ ਜੀ ਜਿਨ੍ਹਾਂ ਨੇ 1699 ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਆ। ਸਾਧ ਸੰਗਤ ਨੌਵਾਂ ਜੋਤਾਂ ਨੇ ਜੋ ਗੁਰੂ ਨਾਨਕ ਸਾਹਿਬ ਨੇ ਬੂਟਾ ਲਾਇਆ ਉਸਨੂੰ ਸਿੰਜਿਆ, ਬਹੁਤ ਸੇਵਾ ਤੇ ਸਿਮਰ ਦੀਆਂ ਬਖਸ਼ਿਸ਼ਾਂ ਕੀਤੀਆਂ। ਤਕਰੀਬਨ 230 ਸਾਲ ਬਾਅਦ ਮਹਾਰਾਜ ਸਾਨੂੰ ਫਿਰ ਅੰਮ੍ਰਿਤ ਦੀ ਦਾਤ ਬਖਸ਼ੀ ਕੀਤੀ ਹੈ। ਸੋਰ ਨਾਲ ਮੁੰਨ ਜਾਣੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ, ਸਾਨੂੰ ਅੰਮ੍ਰਿਤ ਦੀ ਦਾਤ ਦੇ ਕੇ ਨਵਾਜਿਆ, ਸਾਨੂੰ ਸਰਰਾਜੀਆਂ ਰਾਜ ਭਾਵ ਬਖਸ਼ੀ ਕੀਤੇ। ਅੱਜ ਸਾਰੀ ਦੁਨੀਆਂ ਦੇ ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ ਸਦਕਾ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲਿਆ ਗੁਰਸਿੱਖ ਰਹਿ ਰਹੇ ਆ ਆਪਣੇ ਜੀਵਨ ਦੇ ਭਲੇ ਵਾਸਤੇ, ਇਵੇਂ ਜਿਵੇਂ ਆਹ ਸੁੰਦਰ ਸਥਾਨ ਸਜਿਆ ਗੁਰਦੁਆਰਾ ਸਿੱਖ ਗੁਰਦੁਆਰਾ ਸਾਹਿਬ ਸੁਨੋਜੇ ਵਿਖੇ, ਇਵੇਂ ਸੰਗਤਾਂ ਨੇ ਆਪਣੇ ਭਲੇ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਹੋਆ, ਗੁਰਬਾਣੀ ਦਾ ਪ੍ਰਚਾਰ ਹੋ ਰਿਹਾ, ਸਤ ਸੰਗਤ ਹੁੰਦੀ ਆ ਉਹ ਇਲਾਕਾ ਉਹ ਧਰਤੀ ਭਾਗਾਂ ਵਾਲੀ ਜਿੱਥੇ ਸਾਧੂਆਂ ਦੀ ਮਿਹਰ ਹੋ ਰਹੀ ਆ। ਅੱਜ ਆਪਾਂ ਸਾਰੇ ਇਸ ਗੁਰਦੁਆਰਾ ਸਾਹਿਬ ਵਿਖੇ ਸੱਤ ਸੰਗਤ ਵੀ ਬੈਠ ਕੇ ਸੰਧਿਆ ਟਾਈਮ ਹਾਜ਼ਰੀ ਭਰ ਰਹੇ ਆ। ਜਿਵੇਂ ਸਰਦਾਰ ਸੁਖਦੇਵ ਸਿੰਘ ਦੱਸ ਰਹੇ ਸੀਗੇ 1983 ਵਿੱਚ ਸੰਤ ਮਹਾਰਾਜ ਬਾਬਾ ਗਿਆਨ ਸਿੰਘ ਜੀ ਹੁਣੀ ਵੱਡੇ ਮਹਾਂਪੁਰਸ਼ ਨਿਰਮਲ ਕੁਟੀਆ ਜੌਹਰਾਂ ਵਾਲੇ ਯੂਨੀਵਰਸਿਟੀ ਅਮਰੀਕਾ 'ਚ ਆਏ ਸੀਗੇ, ਉਹਨੇ ਕਿਰਪਾ ਕੀਤੀ ਅੰਮ੍ਰਿਤ ਸੰਚਾਰ ਕਰਵਾਇਆ ਸੀਗਾ। ਉਹਨਾਂ ਵਿੱਚ ਉਹਨਾਂ ਪ੍ਰਾਣੀ ਕਹਿੰਦੇ ਅੰਮ੍ਰਿਤ ਦਾਤ ਮਿਲੀ ਸੀ। ਇਹ ਮਹਾਂਪੁਰਸ਼ਾਂ ਦੇ ਪਰਪਕਾਰ ਸੰਪਰਦਾਇ ਸ੍ਰੀ ਮਾਨਿਕ ਸੁਹਾਟ ਸੰਤ ਮਹਾਰਾਜ ਬਾਬਾ ਕਰਮ ਸਿੰਘ ਹੋਤੀ ਮੈਦਾਨ ਵਾਲਿਆਂ ਵਿੱਚ ਸਾਧ ਸੰਗਤ ਧੰਨ ਧੰਨ ਭਾਈ ਦਇਆ ਸਿੰਘ ਪੰਜਾਂ ਪਿਆਰਿਆਂ ਦੇ ਮੁਖੀ ਜਿਹਨੀ ਕਿਰਪਾ ਕੀਤੀ, ਬਾਬਾ ਸੋਭਾ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਾਲੇ ਜਿਨ੍ਹਾਂ ਤੋਂ ਅੰਮ੍ਰਿਤਪਾਨ ਕੀਤਾ ਹੈ, ਬਾਬਾ ਸਾਹਿਬ ਸਿੰਘ ਗੁਰੂ ਨਾਨਕ ਸਾਹਿਬ ਜੀ ਅੰਸ਼ ਬੰਸ ਵਿੱਚੋਂ ਜਿਨ੍ਹਾਂ ਨੇ ਦਇਆ ਕੀਤੀ, ਬਾਬਾ ਭਾਗ ਸਿੰਘ ਕੁਰੀ ਸਾਹਿਬ ਕੁਰੀ ਵਾਲੇ ਪਾਕਿਸਤਾਨ ਵਿੱਚ ਜਗ੍ਹਾ ਆ, ਜਿਨ੍ਹਾਂ ਦੇ ਅੱਗੇ ਕਿਰਪਾ ਹੋਈ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲੇ, ਉਹਨੇ ਕਿਰਪਾ ਕੀਤੀ ਬਾਬਾ ਰਾਮ ਸਿੰਘ ਮਹਾਰਾਜ ਸਿੰਘ ਜੀ, ਮਹਾਰਾਜ ਸਿੰਘ ਨੇ ਕਿਰਪਾ ਕੀਤੀ ਬਾਬਾ ਰਾਮ ਸਿੰਘ ਜੀ ਉਹਨਾਂ 'ਤੇ, ਬਾਬਾ ਰਾਮ ਸਿੰਘ ਦੀ ਮਿਹਰ ਹੋਈ ਸੀ ਬਾਬਾ ਕਰਮ ਸਿੰਘ ਹੋਤੀ ਮੈਦਾਨ ਵਾਲਿਆਂ 'ਤੇ। ਬਾਬਾ ਕਰਮ ਸਿੰਘ ਹੋਤੀ ਮੈਦਾਨ ਵਾਲੇ ਇੰਨੇ ਬੰਦਗੀ ਵਾਲੇ ਭਗਤੀ ਵਾਲੇ ਜਿਨ੍ਹਾਂ ਦੇ ਫੌਜ ਦੀ ਡਿਊਟੀ ਕਰਦਿਆਂ ਪਰਮੇਸ਼ਰ ਨੇ ਰੱਖਿਆ ਕੀਤੀ, ਪਹਿਰਾ ਦਿੱਤਾ ਸੀ, ਉਹਨਾਂ ਨੇ ਰਹਿਮਤਾਂ ਕੀਤੀਆਂ। ਬਾਬਾ ਹਰਨਾਮ ਸਿੰਘ ਜੀ ਪਿੰਡ ਜਿਆਣ ਜ਼ਿਲ੍ਹਾ ਹੁਸ਼ਿਆਰਪੁਰ ਚੱਬੇਵਾਲ ਦੇ ਕੋਲ ਆ, ਉਹਨਾਂ ਦੀ ਅੱਗੇ ਮਿਹਰ ਹੋਈ ਬਾਬਾ ਬਸੰਤ ਸਿੰਘ ਜੌਹਰਾਂ ਵਾਲਿਆਂ 'ਤੇ, ਉਹਨੇ ਬਾਬਾ ਬਸੰਤ ਸਿੰਘ ਕਿਰਪਾ ਕੀਤੀ, ਕਹਿੰਦੇ ਤਨ ਕਲੀਆਂ ਵਾਲੇ ਪਾਸੇ ਚਲਾਈ ਮਰਿਆਦਾ ਦੇ ਪਹਿਰਾ ਦੇਵੋ, ਸੰਗਤਾਂ ਖੰਡੇ ਬਾਟੇ ਅੰਮ੍ਰਿਤ ਛਕਾਓ। ਬਾਬਾ ਬਸੰਤ ਸਿੰਘ ਆਪਣੇ ਸਥਾਨ ਨਿਰਮਲ ਕੁਟੀਆ ਜੌਹਰਾਂ ਵਿਖੇ ਹਰ ਸੰਗਰਾਂਦ ਨੂੰ ਸੰਗਤਾਂ ਨੂੰ ਅੰਮ੍ਰਿਤ ਪਾਨ ਕਰਾਉਣ ਦਾ ਪਰੰਪਰਾ ਬਣਾਈ, ਜਿੱਥੇ ਹਰ ਐਤਵਾਰ ਦੀਵਾਨ ਸਜਦੇ ਆ, ਹਰ ਸੰਗਰਾਂਦ ਨੂੰ ਖੰਡੇ ਬਾਟੇ ਦੀ ਪਹੁੰਚ ਸੰਗਤਾਂ ਛਕਾਈ ਜਾਂਦੀ ਆ। ਜਿਹਨਾਂ ਅੱਗੇ ਕੀਤੀ ਸੀ ਕਿਰਪਾ ਬਾਬਾ ਗਿਆਨ ਸਿੰਘ ਉਹਨਾਂ 'ਤੇ, ਜਿਨ੍ਹਾਂ ਨੇ ਸਾਰੀ ਦੁਨੀਆਂ ਵਿੱਚ ਗੁਰਸਿੱਖੀ ਦਾ ਪ੍ਰਚਾਰ ਕੀਤਾ,
ਬੇਅੰਤ ਪ੍ਰਾਣੀਆਂ ਨੂੰ ਲੱਖਾਂ ਪ੍ਰਾਣੀ ਖੰਡੇ ਬਾਟੇ ਅੰਮ੍ਰਿਤ ਛਕਾਏ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਗੁਰੂ ਕੀ ਸਾਧ ਸੰਗਤ ਧੰਨ ਗੁਰੂ ਕਲਗੀਆਂ ਵਾਲੇ ਪਾਸਿਆਂ ਪੰਜਾਂ ਨੂੰ ਅੰਮ੍ਰਿਤ ਦਾਤ ਬਖਸ਼ੀ ਕੀਤੀ ਸੀ। ਸਾਡੇ ਭਰਮ ਭੁਲੇਖੇ ਦੂਰ ਕਰਨ ਵਾਸਤੇ ਮਹਾਰਾਜ ਨੇ ਆਪ ਵੀ ਅੰਮ੍ਰਿਤ ਪਾਨ ਕੀਤਾ ਸੀ। ਪੰਜਾਂ ਸਿੰਘਾਂ ਕੋਲ ਮੰਗ ਕੇ ਸਾਹਿਬਜ਼ਾਦਿਆਂ ਨੂੰ ਅੰਮ੍ਰਿਤ ਛਕਾਇਆ ਸੀ, ਗੁਰੂ ਕੇ ਮਹਿਲਾਂ ਨੇ ਅੰਮ੍ਰਿਤ ਛਕਿਆ ਸੀ, ਸਾਰੇ ਪਰਿਵਾਰ ਨੂੰ ਅੰਮ੍ਰਿਤ ਛਕਾਇਆ ਸੀਗਾ। ਤੇ ਗਰੀਬ ਨਾਲ ਕਿਰਪਾ ਕਰਦੇ ਆ ਗੁਰਬਿੰਦ ਘੋੜਾਂ ਦਾ ਹਾਲ ਗੁਰੂ ਬਿੰਦ ਸਮਝ ਨਾ ਆਵੇ, ਗੁਰਬਿੰਦ ਸਵਤ ਨਾ ਸਿਹਤ ਗੁਰੂ ਬਿੰਦ ਮੁਕਤ ਨਾ ਪਾਵੇ। ਗੁਰੂ ਤੋਂ ਬਗੈਰ ਇਹ ਜੀਵਨ ਜਿਹੜਾ ਇਹ ਮੁਕਤ ਨਹੀਂ ਹੁੰਦਾ। ਗੁਰੂ ਤੋਂ ਬਗੈਰ ਸਾਡੀ ਕੋਈ ਬਾਹ ਨਹੀਂ ਕਿਸੇ ਫੜਨੀ। ਸਾਧੂ ਸੱਚੇ ਪਾਤਸ਼ਾਹ ਬਾਣੀ ਸਮਝਾਉਂਦੇ ਸਾਨੂੰ ਬਾਰ ਬਾਰ, ਭਾਈ ਦੇ ਗੁਰਬਿੰਦ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰ ਦੇ ਵੇਦ ਪਿਆਸੇ ਕੋਏ। ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਜੇ ਸਾਧੂਆਂ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਕੇਸ ਕੰਘਾ ਕੜਾ ਕਿਰਪਾਨ ਕਹਿਰੇ ਬਖਸ਼ੀ ਕੀਤੀ, ਉੱਥੇ ਸੱਚੇ ਪਾਤਸ਼ਾਹ ਨੇ ਸਾਨੂੰ ਜਿਲੇ ਮਾਤਾ ਆਪਣੀ ਸਾਰੀ ਜੀਵਨ ਦੀ ਲੀਲਾ ਮੁਕਾ ਕਰਕੇ ਸਾਰੀ ਬਰਤਾਵੇ ਕੌਤਕ ਕਰਕੇ ਸ੍ਰੀ ਨਰੇੜ ਸਾਹਿਬ ਦੀ ਧਰਤੀ ਹੈ ਸ੍ਰੀ ਹਜ਼ੂਰ ਸਾਹਿਬ ਜਗ੍ਹਾ ਪਹੁੰਚਦੇ ਆ, ਉੱਥੇ ਸਿੰਘਾਂ ਦਾ ਬਚਨ ਕਰਦੇ ਵੀ ਸਾਡਾ ਸੱਚਖੰਡ ਨੂੰ ਜਾਣ ਦਾ ਸਮਾਂ ਆਇਆ। ਤੇ ਸਿੰਘਾਂ ਨੇ ਬੇਨਤੀ ਕੀਤੀ ਸਾਡੀ ਬਾਂਹ ਫੜਾ ਕੇ ਜਾਓ ਕਿਸੇ ਨੂੰ, ਜਿੱਦਾਂ ਕਿ ਪਿਛਲੇ ਗੁਰੂ ਕਿਰਪਾ ਕਰਦੇ ਸੀ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਿਰਪਾ ਕੀਤੀ, ਕਹਿੰਦੇ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ਮਾਨ ਕਰਕੇ ਤੇ ਕੀਰਤਨ ਕਰੋ, ਦੀਵਾਨ ਸਜਾਓ। ਮਹਾਰਾਜ ਨੇ ਅੰਮ੍ਰਿਤ ਵੇਲੇ ਦੀਵਾਨ ਹਾਜ਼ਰੀ ਭਰੀ ਤੇ ਗਰੀਬ ਨਵਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪੰਜ ਪੈਸੇ ਨਾਰੀਆ ਰੱਖ ਕੇ ਜਿਵੇਂ ਇਤਿਹਾਸ ਵਿੱਚ ਜ਼ਿਕਰ ਆਉਂਦਾ, ਤਿੰਨ ਪ੍ਰਕਰਮਾ ਕਰਕੇ ਖਾਲਸੇ ਨੂੰ ਸੰਬੋਧਨ ਕਰਕੇ ਬਚਨ ਕੀਤਾ ਸੀ। ਤੇ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਸਾਨੂੰ ਮਹਾਰਾਜ ਨੇ ਪਹਿਲਾਂ ਅੰਮ੍ਰਿਤ ਦਾ ਦੇ ਕੇ ਕਿਰਪਾ ਕੀਤੀ, ਜਿਨ ਕੀ ਗੋਤ ਜਾਤ ਕੁਲ ਮਾਹੀ ਸਰਦਾਰੀ ਨਾ ਪਈ ਕਦਾਹੀ, ਤੈਨੂੰ ਕਿ ਮੈਂ ਸਰਦਾਰ ਬਣਾਊਂ ਯਾਦ ਕਰੇ ਹਮਰੀ ਕਰਿਆਈ। ਉਹਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਲਾਡ ਲਾਇਆ ਤੇ ਕਿਰਪਾ ਕੀਤੇ। ਪਹਿਲਾਂ ਬਚਨ ਕੀਤੇ ਵੀ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟ ਹੋ ਖਾਲਸਾ ਪਰਮਾਤਮ ਕੀ ਮੌਜ, ਜਬ ਲਗ ਖਾਲਸਾ ਰਹੇ ਨਿਆਰਾ ਤਬ ਰਾ ਤੇਜ ਮੈਂ ਸਾਰਾ। ਗਰੀਬ ਨਵਾਜ ਨੇ ਸੱਚੇ ਪਾਸੇ ਸੱਚਖੰਡ ਜਾਣ ਤੋਂ ਪਹਿਲਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲਾਡ ਲਾਇਆ, ਗੁਰੂ ਗ੍ਰੰਥ ਸਾਹਿਬ ਨੂੰ ਗਿਆਈ ਗੱਦੀ ਤਿਲਕ ਬਖਸ਼ ਕੇ ਗੁਰੂ ਬਣਾਏ ਸਦਾ ਵਾਸਤੇ। ਜਿੱਥੇ ਆਪਾਂ ਰੋਜ਼ ਹੀ ਅਰਦਾਸਾਂ ਕਰਦੇ ਹਾਂ, ਜਿੱਥੇ ਆਪਾਂ ਰੋਜ਼ ਹੀ ਦੇਗ ਚੜਾਉਂਦੇ ਹਾਂ, ਰੋਜ਼ ਹੀ ਸੱਚੇ ਪਾਤਸ਼ਾਹ ਦੇ ਅੱਗੇ ਨਤਮਸਤਕ ਹੁੰਦੇ ਹਾਂ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵ ਜਨ ਮਾਨੇ ਪਰਤਾ ਹੋਏ ਗੁਰੂ ਨਿਸਤਾਰੇ। ਸਾਧੂਆਂ ਨੇ ਕਿਰਪਾ ਕੀਤੀ, ਗੁਰਦੁਆਰਾ ਸਾਰੇ ਨੇ ਪ੍ਰਬੰਧਕ ਉਹਨੇ ਸਾਨੂੰ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਵਾਏ ਆ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਰਸ਼ਨ ਹੋਏ ਆ। ਗਰੀਬ ਨਾਲ ਕਿਰਪਾ ਕੀਤੀ, ਜਿੰਨੀਆਂ ਸੰਗਤਾਂ ਪਹੁੰਚੀਆਂ ਦੀਵਾਨ ਵਿੱਚ ਸਾਰੀਆਂ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੰਗਤ ਦੇ ਦਰਸ਼ਨ ਕਰਵਾਏ ਆ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਦਾ ਸ਼ੁਕਰ ਧੰਨਵਾਦ, ਜਿਹੜੇ ਸਾਡੇ ਤੇ ਕਿਰਪਾ ਕਰਕੇ ਖੁੱਲ੍ਹੇ ਦਰਸ਼ਨਾਂ ਦੇ ਬਖਸ਼ਦੇ ਆ, ਜਿਹੜੇ ਅੰਮ੍ਰਿਤ ਵੇਲੇ ਤੋਂ ਹੁਣ ਤੱਕ ਪਾਤਸ਼ਾਹ ਰਹਿਮਤਾਂ ਕਰ ਰਹੇ ਆ। ਗਰੀਬ ਨਾਲ ਕਿਰਪਾ ਕਰਨ, ਸਾਨੂੰ ਗੁਰਸਿੱਖੀ ਜੀਵਨ ਨਾ ਬਾਣੀ ਦੇ ਦਾਤਾਂ ਸੇਵਾ ਸਿਮਰੀ ਦਾਤ ਬਖਸ਼ੀ ਕਰਨ, ਜੇ ਨਾ ਸਾਡਾ ਇਹ ਮਨੁੱਖਾ ਜੀਵਨ ਸਫਲਾ ਹੋ ਸਕਦਾ। ਗੁਰੂ ਵਾਲੇ ਬਣੀਏ, ਗੁਰੂ ਕੇ ਜਹਾਜ਼ੇ ਚੜ੍ਹੀਏ, ਗੁਰੂ ਦੀ ਗੱਲ ਸੁਣੀਏ, ਗੁਰੂ ਨਾਲ ਪਿਆਰ ਕਰੀਏ, ਗੁਰੂ ਦੇ ਨਸੱਚੇ ਪਾਸੇ ਦਬਾਅ ਤੇ ਨਤਮਸਤਕ ਹੋਈਏ। ਜੋ ਮਹਾਰਾਜ ਬਚਨ ਕੀਤਾ ਵੀ ਹਰ ਇੱਕੋ ਦਾਤਾ ਮੰਗੀ ਹਰ ਇੱਕ ਧਿਆਈਏ, ਹਰ ਇੱਕੋ ਦਾਤਾ ਸੇਵੀਏ ਮਨ ਚਿੰਦਿਆ ਪਾਈਏ, ਜੇ ਦੂਜੇ ਪਾਸੇ ਮੰਗੀਏ ਤਾਂ ਲਾਜ ਮਰਾਈਏ। ਆਪਾਂ ਮੰਗਣਾ ਗੁਰੂ ਗ੍ਰੰਥ ਸਾਹਿਬ ਕੋਲੋਂ, ਨਤਮਸਤਕ ਹੋਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ, ਲੜ ਲੱਗਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜੇ ਹੋ ਕੇ ਅਰਦਾਸ ਕਰਨੀ ਆ। ਜੋ ਪਾਤਸ਼ਾਹ ਨੇ ਕਿਰਪਾ ਕੀਤੀ ਸਾਨੂੰ, ਜੋ ਸਿੱਖਿਆ ਦਿੱਤੀ ਆ, ਭਈ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਜਾਗ ਜੂ ਤੰਬਾਕੂ ਕੋ ਨਸ਼ਾ ਨਹੀਂ ਵਰਤਣਾ, ਮੀਟ ਆਂਡਾ ਮੱਛੀ ਸ਼ਰਾਬ ਵਿੱਚ ਨਹੀਂ ਵਰਤਣੀਆਂ, ਪਰਤਾਂ ਤੇ ਪਰਤਾਂ ਦਾ ਤਿਆਗ ਰੱਖਣਾ। ਪਾਤਸ਼ਾਹ ਕਿਰਪਾ ਕਰਦੇ ਗੁਰਸਿੱਖ ਮੀਤ, ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗਰੀਬ ਨਾਲ ਕਿਰਪਾ ਕਰਨ, ਇਹਨੇ ਸਮੇਂ ਦੀ ਹਾਰ ਹੀ ਪ੍ਰਵਾਨ ਕਰਨੀ। ਬੋਲਦਿਆਂ ਹੋਈਆਂ ਅਨੇਕਾਂ ਹੀ ਭੁੱਲਾ, ਬੋਲਦਿਆਂ ਤੋਂ ਸੱਚੇ ਪਾਤਸ਼ਾਹ ਰਹਿਮਤ ਕਰਨ, ਅੱਗੇ ਵਾਸਤੇ ਸਮਤ ਬਖਸ਼ੀ ਕਰਨ। ਗਰੀਬ ਨਾਲ ਜੀ ਸਾਰੇ ਫਤਿਹ ਬੁਲਾਈਏ।

ਸ਼ਾਮਾਂ ਦੇ ਦੀਵਾਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦੈਨਿਕ ਮਹਾਰਾਜ ਸਾਹਿਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸੰਤ ਬਾਬਾ ਅਜੀਤ ਸਿੰਘ ਜੀ ਮੁਖੀ ਨਿਰਮਲ ਕੁਟੀਆ ਜੌਲਾਂ ਤੋਂ ਸੰਪਰਦਾ ਹੋਥੀ ਮਰਦਾਨ, ਜਿਨ੍ਹਾਂ ਨੇ ਫਿਰ ਦ੍ਰਿੜ ਕਰਵਾਇਆ ਵੀ ਗੁਰੂ ਵਾਲੇ ਬਣਨਾ ਕਿਉਂ ਜ਼ਰੂਰੀ ਹੈ। ਗੁਰੂ ਹੀ ਇੱਕ ਹੈ ਜੋ ਆਪਾਂ ਨੂੰ ਪਾਰ ਉਤਾਰਾ ਕਰ ਸਕਦਾ ਹੈ। ਅਤੇ ਜਿਹੜਾ ਇਸ ਜਥੇ ਦਾ ਮਿਸ਼ਨ ਹੈ ਜੀ, ਉਹ ਇਹੋ ਹੀ ਹੈ ਵੀ ਗੁਰੂ ਦੇ ਨਾਲ ਜੋੜਨਾ, ਅੰਮ੍ਰਿਤ ਸੰਚਾਰ ਕਰਕੇ ਜੋ ਕਿ ਦਸਮ ਪਾਤਸ਼ਾਹ ਨੇ ਵਿਧੀ ਬਣਾ ਦਿੱਤੀ ਵੀ ਖੰਡੇ ਦੀ ਪੌੜ ਆਪਾਂ ਛਕਣੀ ਹੈ ਗੁਰੂ ਵਾਲੇ ਬਣਨ ਵਾਸਤੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਸਿੰਘ ਖੰਡੇ ਬਾਟੇ ਦਾ ਪੌੜ ਤਿਆਰ ਕਰਦੇ ਹਨ ਅਤੇ ਉਹ ਵਿਧੀ ਰਾਹੀਂ ਆਪਾਂ ਗੁਰੂ ਨਾਲ ਗੁਰੂ ਵਾਲੇ ਬਣ ਸਕਦੇ ਹਾਂ। ਭਾਈ ਡੱਲੇ ਬਾਰੇ ਦੱਸਿਆ ਵੀ ਉਹ ਕਿਸ ਤਰ੍ਹਾਂ ਸਪਿਰਿਟ ਨਹੀਂ ਸੀਗਾ, ਪਰ ਫਿਰ ਗੁਰੂ ਸਾਹਿਬ ਨੇ ਉਹਨੇ ਉੱਥੇ ਵੀ ਕਿਰਪਾ ਕੀਤੀ, ਉਹਨੇ ਵੀ ਅੰਮ੍ਰਿਤ ਛਕ ਕੇ ਸਾਰਿਆਂ ਨੇ ਗੁਰੂ ਵਾਲੇ ਬਣੇ। ਨਹੀਂ ਤਾਂ ਡੱਲੇ ਨੂੰ ਇਹ ਸੀਗਾ ਵੀ ਤੈਨੂੰ ਇੱਕ ਸੂਈ ਜਿੰਨੀ ਜਗ੍ਹਾ ਵੀ ਨਹੀਂ ਮਿਲਣੀ, ਉੱਥੇ ਅੱਗੇ ਜਾ ਕੇ ਤੂੰ ਗੁਰੂ ਵਾਲਾ ਜ਼ਰੂਰ ਬਣ। ਸੋ ਆਪਾਂ ਵੀ ਸਾਰੇ ਇਸ ਜੋ ਮਿਸ਼ਨ ਦੇ ਬਾਰੇ ਬਾਬਾ ਜੀ ਨੇ ਦੱਸਿਆ ਹੈ ਉਸ ਵੱਲ ਚੱਲੀਏ, ਗੁਰੂ ਵਾਲੇ ਬਣੀਏ। ਗੁਰਦੁਆਰਾ ਸਾਹਿਬ ਇਸ ਸਾਲ 3 ਵਾਰੀ ਅੰਮ੍ਰਿਤ ਸੰਚਾਰ ਆਪਾਂ ਕੀਤਾ ਹੈ। ਸੋ ਕੋਈ ਵੀ ਤੁਹਾਡੇ ਤੋਂ ਸੰਗਤ ਦੇ ਵਿੱਚੋਂ ਅੰਮ੍ਰਿਤ ਖੰਡੇ ਦੀ ਪੌੜ ਲੈਣਾ ਚਾਹੁੰਦਾ ਹੈ, ਤੁਸੀਂ ਜ਼ਰੂਰ ਸਾਡੇ ਕੋਲ ਨਾਂ ਆਪਣਾ ਲਿਖਾਓ। ਜਥਾ ਵੀ ਆਇਆ ਹੈ, ਇਹਨਾਂ ਨੂੰ ਵੀ ਆਪਾਂ ਬੇਨਤੀ ਕਰ ਸਕਦੇ ਹਾਂ ਵੀ ਅੰਮ੍ਰਿਤ ਸੰਚਾਰ ਕਰਕੇ ਜੇ ਕੋਈ ਵੀ ਤਿਆਰ ਹੁੰਦਾ ਤਾਂ ਆਪਾਂ ਉਸ ਦੇ ਰਾਹੀਂ ਗੁਰੂ ਨਾਲ ਜੋੜ ਸਕਦੇ ਹਾਂ। ਸੋ ਅਸੀਂ ਬਹੁਤ ਹੀ ਧੰਨਵਾਦੀ ਹਾਂ ਬਾਬਾ ਜੀ ਦੇ ਅਤੇ ਨਾਲ ਉਹਨਾਂ ਦੇ ਜੋ ਜਥਾ ਪਹੁੰਚਿਆ ਹੈ ਸਾਰਿਆਂ ਨੂੰ ਜੀਆਂ ਕਹਿੰਦੇ ਹਾਂ, ਧੰਨਵਾਦ ਕਰਦੇ ਹਾਂ, ਬੇਨਤੀ ਕਰਦੇ ਹਾਂ ਵੀ ਬਾਬਾ ਜੀ ਨੂੰ ਆ ਕੇ ਗੁਰੂ ਘਰ ਵੱਲੋਂ ਸਨਮਾਨਿਤ ਕੀਤਾ ਜਾਣਾ ਹੈ। ਮੈਂ ਬੇਨਤੀ ਕਰਦਾ ਹਾਂ ਵੀ ਭਾਈ ਰਣਜੀਤ ਸਿੰਘ ਤੁਸੀਂ ਵੀ ਆ ਜਾਓ ਪਿੱਛੋਂ, ਹੋਰ ਸਿੰਘ ਜਿਹੜੇ ਪਿੱਛੇ ਆਉਣਾ ਚਾਹੁੰਦੇ ਆ ਜਾਣ ਬਾਬਾ ਜੀ ਦੇ ਨਾਲ, ਅਤੇ ਆਪਾਂ ਉਹਨਾਂ ਨੂੰ ਸਨਮਾਨਿਤ ਕਰਨਾ ਹੈ ਗੁਰੂ ਘਰ ਵੱਲੋਂ।

ਫਿਰ ਧੰਨਵਾਦੀ ਹਾਂ ਜਥੇ ਦਾ। ਜਿਸ ਤਰ੍ਹਾਂ ਮੈਂ ਦੱਸਿਆ ਵੀ 1983 ਦੇ ਵਿੱਚ ਦਾਸ ਅਤੇ ਦਾਸ ਦੇ ਸਾਰੇ ਪਰਿਵਾਰ ਨੇ ਆਪਣੇ ਯੂਨੀਵਰਸਿਟੀ ਬਾਬਾ ਗਿਆਨ ਸਿੰਘ ਜੀ ਜੋੜਾਂ ਵਾਲੇ ਜੋ ਇਹਨਾਂ ਤੋਂ ਪਹਿਲਾਂ ਸਨ ਉਹਨਾਂ ਨੇ ਜਥਾ ਲੈ ਕੇ ਆਏ ਸਨ, ਅੰਮ੍ਰਿਤ ਸੰਚਾਰ ਕੀਤਾ ਸੀਗਾ ਅਤੇ ਬਹੁਤ ਪੁਰਾਣੀ ਜੁੜੇ ਸਨ। ਸੋ ਇਸੇ ਤਰ੍ਹਾਂ ਹੀ ਇਸ ਜਥੇ ਦਾ ਮਿਸ਼ਨ ਇਹੋ ਹੀ ਹੈ ਵੀ ਸਾਰੇ ਥਾਂ 'ਤੇ ਜਾ ਕੇ ਆਪਾਂ ਗੁਰੂ ਦੇ ਨਾਲ ਜੋੜਨਾ ਜੀ। ਸੋ ਹੁਣ ਬੇਨਤੀ ਕਰਦੇ ਹਾਂ ਭਾਈ ਸੁਰਜੀਤ ਸਿੰਘ ਜੀ ਰਸੀਲੇ, ਉਹਨਾਂ ਦਾ ਜਥਾ ਉਹ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਠਾਕੁਰ ਤੁਮ ਪਹਿਲੇ

ਨਾਨਕ ਦਾਸ ਸਦਾ ਕੁਰਬਾਨੀ। ਬੁਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨ ਉਨ ਦਿਆਵੇ ਧਾਏ ਸਭ ਥਾਂ ਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਂ ਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾਗ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਭ ਜਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨਣਾ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਈ ਦੇਗ ਕਿੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨੇ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖੋ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਰਿਆ ਦਿਗ ਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਤ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏਗਾ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਮਹਾਂਪੁਰਖਾਂ ਦੁਆਰਾ ਮਹਾਰਾਜ ਜੀ ਗੁਰਮਤਿ ਵਿਚਾਰਾਂ ਹੋਈਆਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਆਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦੇ ਹੋ ਜਾਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਅਦ ਉੱਤਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀ ਆ ਸਭਨਾਂ ਨੂੰ ਧਰਮ ਕਰਨ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਲਣ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਉਸ ਦਰ ਘਰ ਦੇ ਸੇਵਕ ਸਰਦਾਰ ਇਕਬਾਲ ਸਿੰਘ ਪਨੇਸਰ ਵੱਲੋਂ ਸੰਦੀਪ ਕੌਰ ਪਨੇਸਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸ਼ੁਕਰਾਨਾ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਸੇਵ ਪੁਰਾਣ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਦਰ ਘਰ ਦੇ ਸੇਵਕ ਪ੍ਰਭ ਮੀਤ ਸਿੰਘ ਮਹਾਰਾਜ ਜੀ ਆਪ ਜੀ ਨੇ ਸਫਲਤਾ ਕਾਮਯਾਬੀ ਬਖਸ਼ਿਸ਼ ਕੀਤੀ ਪਰਿਵਾਰ ਵੱਲੋਂ ਧੰਨਵਾਦ ਕਰਦੇ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਮਹਾਰਾਜ ਸੇਵਕ ਪਰਿਵਾਰਾਂ ਨੂੰ ਹੋਰ ਤਰੱਕੀਆਂ ਬਖਸ਼ਿਸ਼ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਊਸ਼ਾ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਦੁਰਗਾ ਬੀਰੂ ਤੋਂ ਰਾਜੂ ਗੁਰੂ ਕੇ ਲੰਗਰਾਂ ਵਾਸਤੇ $201 ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨੀ ਜੀ ਉਹ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਾ ਦੇਰ ਉਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਪਹੀ ਅਕਾਲ ਕੀ ਤਬੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਇਆ ਕੀ ਰਹਿਣਾ ਪਾਰ ਹੋਏ ਸਾ ਮਿਲੇਂਗੇ ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ ਸ਼ਰਦਾ ਕਰ ਸੇਮ ਦੇ ਗੁਰਪਾਰ ਉਤਾਰਨ ਖੰਡਾ ਜਾ ਕੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਚੌਥਾ। ਪੰਚ ਪਦਾ ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁਧ ਪਾਈ। ਪ੍ਰੇਮ ਕੇਸਰ ਲਾਗੇ ਤਨ ਭੀਤਰ, ਤਾਂ ਬ੍ਰਹਮ ਕਾਟਿਆ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਹਿਲਾਰਾ ਗੋੜੀ ਦੀਪੀ ਮਹੱਲਾ ਪਹਿਲਾ ਓੰਕਾਰ ਸਤਿਗੁਰ ਪ੍ਰਸਾਦ। ਜੇ ਘਰ ਕਿਰਤਾਕੀਏ ਕਰਤੀ ਕਾ ਹੋਏ ਵਿਚਾਰੋ, ਤਿਤ ਕਿਰਕਾਉ ਸੁਹਿਲਾ ਜੂਰੋ ਤੁਮਾਰੋ। ਤੁਮ ਕਾ ਵਹੋ ਮੇਰੇ ਨਿਰਭੋ ਕਾ ਸੋਹਿਲਾ ਹੁਮਾਰੀ, ਜਿਸ ਵੇਲੇ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲਿਅਨ ਦੇਖ ਗਾ ਜੇਵਨ ਹਾਰ, ਤੇਰੇ ਦਾਨੇ ਕੀ ਮਤਨਾ ਪਵੈ ਤਿਸ ਦਾਤੇ ਕੌਣ ਸੰਭਾਰ। ਸੰਬਰ ਸਾਹਾਰੀ ਚਾ ਮਿਨ ਕਰ ਪਾਓ, ਤੇਨ ਦੇਵ ਸੱਜਣ ਅਸਤ ਦੁਨੀਆਂ ਜੋ ਹੋਵੇ ਸਾ ਵਿੱਚੋਂ ਮੇਲ। ਘਰ ਘਰ ਕਿਉਂ ਪਹੁੰਚਾ ਤੁਦੜੇ ਨੀ ਪਹੁੰਚ, ਸਦਨ ਹਾਰਾ ਸਿਮਰੀਏ ਨਾਮ ਛੇ ਦੇ ਅਵੰਦਰਾ ਕਾਸਾ ਮਹਲਾ ਪਹਿਲਾ। ਛੇ ਘਰ ਛੇ ਗੁਰ ਛੇ ਉਦੇਸ਼, ਗੁਰ ਗੁਰ ਇੱਕ ਵੇਤਨੇ ਗਵਾਬਾ, ਜੇ ਕਰ ਕਰਤੇ ਕੀਰਤ ਹੋਏ ਸੋ ਕਰ ਰਾਹ ਕੁਡਾ ਹੀ ਤੂੰ ਨਿਰਾਉ। ਵਿਸਵੇ ਤਸਿਆਂ ਘੜੀਆਂ ਪੈਰਾ, ਤਿੱਤੀ ਵਾਰੀ ਮਾਓ ਹੋਆ। ਸੂਰਜ ਇਹ ਕੋਲ ਤਨੇ ਕਿਰਾਨ ਕਰਦੇ ਕੇ ਕੇ ਤੇਰੇ ਸਰਾਗ ਦੁਨਾਤਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੀ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਨ ਆਨ ਲੋ ਪਾਉਣ ਚੋ ਰੋਕਰੇ ਚਗਲ ਬੰਦਰਾ ਫੁਲੰਤ ਜੋਤੀ। ਕੈਸੀ ਆਰਤੀ ਹੋਏ ਰਵਨਾ ਤੇਰੀ ਆਰਤੀ, ਅਨਹਤਾ ਸੁਗਰਵਾ ਜੀ ਤੇਰੀ ਆਹ। ਸਹਿਜ ਪਾਉ ਨਾਨ ਨਾ ਸਹਿਨ ਹੈ ਕੋਈ ਤੋ, ਸਹਿਜ ਮੂਰਤ ਨਾ ਇੱਕ ਤੋ ਹੀ। ਸਹਿਜ ਪਦ ਬੀਮਨ ਨਾਨ ਏਕ ਪਦ ਕਾਮ ਕੀ, ਸਹਿਜ ਤਉ ਕੰਦੇ ਤਰਤ ਮੋਹੀ। ਸਮੈ ਜੋਤ ਜੋਤ ਹੈ ਸੋਈ ਸੱਚੇ ਗਿਆਨ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਜੋ ਭਾਵ ਹੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰਨ ਲੋਕ ਮਨੋ ਅੰਜਨੋ ਮੋਈ ਆਈ ਸੀ ਆਸਾ। ਕਿਰਪਾ ਚਲਤੇ ਨਾਨ ਸਾਰੰ ਕੋ ਹੋਈ ਜਾਤੇ ਤੇਰੇ ਨਾਏ ਵਾਸਾ। ਰਾ ਗੋੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਗੋਪ੍ਰਿਆ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖੇ ਗੁਰੂ ਪਾਇਆ ਮਨ ਹਰਿਆ ਹੈ, ਕਰ ਸਾਧੂ ਅੰਗੂਲੀ ਕਰਾਓ। ਸਾਖਤ ਹਰ ਰਸ ਸਾਧਨਾ ਜਾਣਿਆ, ਤਿਨ ਅੰਤਰ ਹੋਣੇ ਖੰਡਾ ਹੈ। ਜਿਉਂ ਜਿਉਂ ਚਲੈ ਚੁਪੈ ਦੁਖ ਪਾਵੈ, ਜਮਕਾਲ ਸਹਿਜ ਤ੍ਰਿਜੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਗੋ ਖੰਡਾ ਹੈ। ਅਪਨਾ ਚੇ ਪੁਰਖ ਪਾਇਆ ਪਰਮੇਸ਼ਰ, ਗੋ ਤੋ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੀ ਹਰਿ ਰਾਖਾ, ਗੁਰ ਵੱਡਾ ਹੈ ਜਨ ਨਾਨਕ ਨਾ ਵਧਾ ਤੇ ਕਰ ਨਾਮ ਇਹੀ ਸੁਖਮੰਡਾ ਹੈ। ਰਾ ਗੋੜੇ ਪੂਜੇ ਮਹੱਲਾ ਪੰਜਵਾਂ। ਕਰੋ ਬਿਨੰਤੇ ਸੁਣੋ ਮੇਰੇ ਮੀਤਾ, ਸੰਤ ਟਹਿਰ ਕੀ ਵੇਲਾ, ਜਾਂ ਖਾਟ ਚਲੋ ਹੱਲਾ, ਆਗੇ ਬਸੰ ਸੁਵੇਲਾ। ਔਦ ਘਟੈ ਦਿਨ ਸਰੇ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਰਾਹਾਉ ਇਹ ਸੰਸਾਰ ਵਿਕਾਰ, ਸੰਚੀ ਮੈਂ ਕਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪਿਆਵੈ, ਇਹ ਰਾਜਾ ਗਤਕਥਾ ਤੁਮ ਜਾਣੀ। ਚਾਖੋ ਵਾਈ ਸੋਜ ਵਿਆਜਿਓ, ਹਰ ਗੁਰ ਤੇ ਮਨਾਇ ਵਸੇਰਾ। ਨਿਜ ਘਰ ਮਹਿਲ ਪਾਓ, ਸੁਖ ਸਹਿ ਜੀ ਬਹੁਰ ਨਾ ਹੋਏ ਗੋ ਫੇਰਾ।

0: ਮੁਖ ਕਰ ਸੰਤਨ ਕੇ ਤੂਰ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤੁਦਾ ਗਿਆ ਅਰਦਾਸ ਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤਿਆਏ ਫਿਰ ਅੰਗਤ ਗੁਰਦੇ ਅਮਰਦਾਸ ਰਾਮਦਾਸਾਂ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਦੇ ਤਾਏ ਸਭ ਥਾਂ ਹੋਣਾ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਂ ਹੋਣਾ ਸਾਹਿਬ ਦਸਾਂ ਪਾਤਸ਼ਾਹ ਕਿ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾ ਧਿਆਨ ਕਰਕੇ ਬੋਲਣਾ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜਾ ਕੇ ਚਰਨ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ ਅਰਜੋਈ ਆਪ ਜਾ ਕਾ ਕੋਟਾਨ ਕੋ ਸ਼ੁਕਰ ਲੱਖ ਲੱਖ ਧੰਨਵਾਦ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜਾ ਨੇ ਆਪਣੇ ਪਵਿੱਤਰ ਪਾਵਨ ਖੁੱਲ੍ਹੇ ਦਰਸ਼ਨ ਅਦਾਰੇ ਬਖਸ਼ ਕੇ ਸਮੂਹ ਸੰਤਾਂ ਨੂੰ ਨਿਹਾਲ ਕੀਤਾ ਹੈ। ਇਸ ਵੇਲੇ ਆਪ ਜਾ ਕੇ ਹਜ਼ੂਰ ਕੀਰਤਨ ਸੋਹਲੇ ਸਾਹਿਬ ਜੀ ਕੇ ਪਾਠ ਹੋਏ ਸੁਖਾਸਨ ਦੀ ਸੇਵਾ ਹੋਈ ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਬਖਸ਼ ਲਓ ਅਗੋ ਵਾਸਤੇ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸ਼ੁੱਧ ਸੇਵਾ ਕਰਨ ਦੀ ਮਤ ਬਖਸ਼ਣੀ। ਆਪ ਜਾਂ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ ਰਾਤੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ। ਇਸ ਵੇਲੇ ਆਪ ਜਾਂ ਦੇ ਪਾਵਨ ਸੁਖਾਸਨ ਸਾਹਿਬ ਤਿਆਰ ਹਨ। ਆਪ ਜੀ ਆਪਣੇ ਆਸਨ ਤੇ ਵਿਸਰਾਮ ਕਰੋ ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅਖਰਵਾਦ ਘਾਟ ਪੜਿਆ ਭੁਲਚਕ ਮਾਫ਼ ਕਰਨਾ ਸਰਬਤ ਦੇ ਕਾਜ ਰਾਸ ਕਰਨੇ ਸਹੀ ਸੰਤ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਵਾਹਿਗੁਰੂ ਜੀ ਕੀ ਫਤਿਹ। ਜੈਤ ਸ਼੍ਰੀ ਮਹੱਲਾ ਪੰਜਵਾਂ। ਵਾਰ ਸਲੋਕਾ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ ਸਿਮਰੰਤ ਸੰਤ ਸਰਬੱਤਰ ਰਮਣ ਨਾਨਕ ਅਗਨਾਸਨ ਜਗਦੀਸ਼ਵਰ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਸੁਭਾਏਮਾਨ ਹੋ ਕਰਕੇ ਪ੍ਰਕਾਸ਼ਮਾਨ ਹੋ ਕਰਕੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ ਜੋ ਜੈਤ ਸ੍ਰੀ ਰਾਗ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਦਾਤਾਰ ਜੀ ਦੀ ਅੰਮ੍ਰਿਤ ਰਸਨਾ ਤੋਂ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤੀ ਜੈਤ ਸਰੀ ਕੀ ਵਾਰ ਵਿੱਚੋਂ ਸਤਿਗੁਰੂ ਜੀ ਨੇ ਪਹਿਲੀ ਪੌੜੀ ਅਤੇ ਉਸਦੇ ਨਾਲ ਸੰਬੰਧਿਤ ਦੋ ਸਲੋਕ ਅੱਜ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤੇ ਹਨ। ਇਹ ਪਾਵਨ ਸ਼ਬਦ ਸਤਿਗੁਰਾਂ ਦੇ ਮੁਬਾਰਕ ਅੰਗ 705 ਅਤੇ 6 ਉੱਪਰ ਸੁਭਾਏਮਾਨ ਹੈ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਰਬੱਗਿਆ ਨੂੰ ਬਿਆਨ ਕਰਦੇ ਹਨ ਕਿ ਉਹ ਪਰਮੇਸ਼ਵਰ ਸਰਬੱਤਰ ਰਮਿਆ ਹੋਇਆ ਹੈ। ਇਸ ਸੰਸਾਰ ਜਗਤ ਬ੍ਰਹਿਮੰਡ ਤੇ ਆਦਿ ਤੋਂ ਪਹਿਲਾਂ ਇਸ ਬ੍ਰਹਿਮੰਡ ਦੇ ਮੱਧ ਵਿੱਚ ਵੀ ਹੈ ਅਤੇ ਇਸ ਬ੍ਰਹਿਮੰਡ ਦੇ ਮਿਟ ਜਾਣ ਤੋਂ ਬਾਅਦ ਵੀ ਉਹ ਸਦੀਵ ਰਹੇਗਾ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਹਰ ਥਾਂ ਤੇ ਮੌਜੂਦ ਹੈ, ਹਰ ਕਣ ਕਣ ਵਿੱਚੋਂ ਰਮਿਆ ਹੋਇਆ ਹੈ। ਜਿਸ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਵੇਖਣ ਦੀ ਸੁਣਨ ਦੀ ਤੌਫੀਕ ਬਖਸ਼ਿਸ਼ ਕਰ ਦਿੰਦਾ ਹੈ ਉਹ ਪਰਮੇਸ਼ਵਰ ਦੇ ਨਾਲ ਜੁੜ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰੇ, ਰਹਿਮਤ ਕਰੇ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਪ ਸਮੂਹ ਸੰਗਤ ਦਾ ਧੰਨਵਾਦ। ਆਓ ਪਿਆਰ ਸਹਿਤ ਹੁਣ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਆਪਾਂ ਜੁੜਨਾ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵੇ ਨਮਹਿ ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵਉ ਕਲ ਕਲੇਸ਼ ਤਨ ਮਾਹਿ ਮਿਟਾਵਉ ਸਿਮਰਉ ਜਾਸ ਬਿਸੰਬਰੇ ਕੈ ਨਾਮ ਜਪਤਾ ਗੰਥ ਅਨੇਕੈ ਬੇਦ ਪ੍ਰਾਣ ਸਿਮਰਤ ਸੁਦਾਕਿਰ ਕੀਨੇ ਰਾਮ ਨਾਮ ਇਕ ਆਖਿਰ ਕਿਨਕਾ ਏਕ ਜਿਸ ਜੀ ਬਸਾਵੈ ਕਾ ਕੀ ਮਹਿਮਾ ਗਨੀ ਨ ਆਵੈ ਕਾ ਕੀ ਏਕੈ ਦਰਸ਼ ਤੁਹਾਰੋ ਨਾਨਕੁਨ ਸੰਗ ਮੋਹਿ ਉਧਾਰੋ ਸੁਖਮਨੀ ਸੁਖਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾਮ ਬਸੈ ਪ੍ਰਭ ਕੈ ਸਿਮਰਨ ਦੂਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਣ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਬਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਫਲਾ ਪ੍ਰਭ ਕੈ ਸਿਮਰਨ ਸੁਫਲ ਫਲਾ
ਛੇ ਸਿਮਰਹਿ ਜਿਨੇ ਆਪ ਸਿਮਰਾਈ, ਨਾਨਕ ਤਾ ਕੈਲਾ ਕੋ ਪਾਈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ੍ਰਿਤ ਮਾਹੀ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕਉ ਸਿਮਰਹਿ ਸੇ ਤਨਵੰਤੇ, ਪ੍ਰਭ ਕਉ ਸਿਮਰਹਿ ਸੇ ਪਤਵੰਤੇ। ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕਉ ਸਿਮਰਹਿ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸੁਧਾ ਅਵਿਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੈ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰਹਿ ਤਿਨ ਅਣਦ ਕਨੇਰੇ, ਪ੍ਰਭ ਕੋ ਸਿਮਰਹਿ ਬਸੈ ਹਰਨੇਰੇ। ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ। ਸਿਮਰਹਿ ਸੇ ਜਨ ਜਿਨ ਕੋ ਪ੍ਰਮਯਾ, ਨਾਨਕ ਤਿਨ ਜਨ ਸਰਨੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕਿਉ ਸਗਲ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭਸਾਤ। ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਹ ਮਹਾਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚੱਲੈ। ਜਹ ਮੁਸਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਿਕ ਪੁਨਃ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਗਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸ਼ਤਰੈ। ਅਨਿਕ ਮਾਇਆ ਰੰਗ ਤਿਕ ਨ ਬੁਝਾਵੈ, ਹਰ ਕਾ ਨਾਮ ਜਪਤ ਆਘਾਵੈ। ਜੇ ਮਾਰ ਗਿਓ ਜਾਤੇ ਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤਹਿ ਪਾਰ ਪਰਾਹੀ। ਅਨਿਕ ਬਿਗਨ

ਰਾਮ ਹਉ ਮਹਿਲਾ ਮਲ ਕਬੂ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਸਾ ਨਾਮ ਜਪੂ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ, ਜਿਹ ਮਾਰ ਕੇ ਗਣਿ ਜਾਹਿ ਨ ਕੋਸਾ, ਹਰ ਕਾ ਨਾਮ ਮੂਹਾ ਸੰਗ ਤੋਸਾ, ਜਿਹ ਪੈਡੈ ਮਾਂਦ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾ ਪੰਥ ਤੇਰਾ ਕੋ ਨ ਸੁਝਾਨੂ, ਹਰ ਕਾ ਨਾਮ ਤੈ ਨਾਲ ਪਛਾਨੂ, ਜੈ ਮਹਾ ਭਿਆਨ ਤਪਤ ਬਹੁ ਕਾਮੂ, ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ, ਜਹਾ ਤ੍ਰਿਖਾ ਮਨ ਤੁਜ ਆਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ, ਭਗਤ ਜਨਾ ਕੀ ਬਰਤਨਾਮ, ਸੰਤ ਜਨਾ ਕੈ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੂੰ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਵੇਕੈ, ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੈ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕਉ ਭੋਗ ਜੋਗ, ਹਰ ਨਾਮ ਜਪਤ ਕਛੁ ਨਾਹਿ ਬਿਯੋਗ, ਜਨ ਰਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕਵਾ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸਮਾਤੇ, ਅੱਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ,

ਨਾ ਬਿਰਥਾ ਜਾਵੇ, ਪਾਰ ਬ੍ਰਹਮ ਸਾਧ ਵਿਦ ਵਸੈ। ਨਾਨਕ ਉਦਰੈ ਸਾਧ ਸੁਨ ਰਸੈ, ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ। ਸਾਧਕ ਸੰਗ ਨ ਮਨ ਤੇ ਵਿਸਰੈ, ਸਾਧ ਸੰਗ ਸਰਪਰ ਨਿਸਤਰੈ, ਸਾਧਕ ਸੰਗ ਲੱਗੈ ਬ੍ਰਹਮ ਮਿੱਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਕਹੇ ਆਗਿਆਕਾਰੀ, ਸਾਧ ਸੰਗਤ ਭਈ ਹਮਾਰੀ। ਸਾਧਕ ਸੰਗ ਮਿੱਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੀਤਾ ਸੁਣੈ ਤੇਤਾ ਬਖਿਆਨੈ। ਸਾਧ ਗੁਪਮਾ ਤੇ ਗੁਣ ਤੇ ਦੂਰ, ਸਾਧ ਗੁਪਮਾ ਰਹੀ ਭਰਪੂਰ। ਸਾਧ ਕੀ ਸੋਭਾ ਕਾ ਨਾ ਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੁੱਚੀ, ਸਾਧ ਕੀ ਸੋਭਾ ਸਾਧ ਬਣਿਆਈ। ਨਾਨਕ ਸਾਧ ਪ੍ਰਭ ਭੇਦ ਨ ਪਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਕਿਸ ਬਿਨ ਕੋਏ। ਨਾਨਕ ਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੌ ਸੋਖ। ਬ੍ਰਹਮ ਗਿਆਨੀ ਕੈ ਦ੍ਰਿੜ ਸਮਾਨ, ਜੈਸੇ ਰਾਜ ਰੰਕੋ ਲਾਗੈ ਤੁਲਪਵਾਨ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉਂ ਵਸੁਦਾ ਕੋ ਖੋਦੈ ਕੋ ਚੰਦਨ ਲੇ। ਬ੍ਰਹਮ ਗਿਆਨੀ ਕਾ ਇਹ ਗੁਨਾਉ, ਨਾਨਕ ਜਿਉ ਭਾਵ ਕਾ ਸਹਿ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੈ ਜਲਾ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਾਰੂ ਪਰ ਆਕਾਸ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨ ਆਪਣਾ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਵਿਆਪ ਕਰੇ। ਬ੍ਰਹਮ ਗਿਆਨੀ ਕੀ ਬ੍ਰਹਮ ਗਿਆਨੀ ਸਗਲ ਕਿਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਇੱਕ ਉਪਰਿਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ। ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਮਾਹਾ। ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ। ਬ੍ਰਹਮ ਗਿਆਨੀ ਕੈ ਹੋਏ ਸੁਫਲਾ, ਬ੍ਰਹਮ ਗਿਆਨੀ ਸੁਫਲ ਫਲਾ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕੈ ਇੱਕੈ ਰੰਗ, ਬ੍ਰਹਮ ਗਿਆਨੀ ਕੈ ਵਸੈ ਪ੍ਰਭ ਸੰਗ। ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਵਾਰ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਇੱਕ ਸੰਗੀਤਾ। ਬ੍ਰਹਮ ਗਿਆਨੀ ਕੈ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਬ੍ਰਹਮ ਗਿਆਨੀ ਇਸ ਕਰੈ ਪ੍ਰਭਿਆਪ, ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ। ਬ੍ਰਹਮ ਗਿਆਨੀ ਕਾ ਦਰਸ਼ ਬਿਡ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾਹੀ। ਬ੍ਰਹਮ ਗਿਆਨੀ ਕੈ ਸਗਲ ਮਨ ਮਾਹੀ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ। ਬ੍ਰਹਮ ਗਿਆਨੀ ਕੋ ਸਦਾ ਦੇਸ਼, ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾਖਿਰ। ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ। ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ। ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਸਲੋਕ ਉਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਭੇਖੈ ਭਗਵਾਨ। ਨਿਮਕ ਨਿਮਕ ਠਾਕੁਰ ਨਮਸਕਾਰ ਹੈ, ਨਾਨਕ ਉਪਰ ਸਗਲ ਨਿਸਤਾਰ ਹੈ। ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸੁ, ਮਨ ਮੈਂ ਪ੍ਰੀਤ ਨਿਰੰਜਨ ਦਰਸੁ।

ਨਾਨਕ ਹੈ ਗੁਣ ਨਾਮ ਸੁਖਮਨੀ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਹੈ ਗੁਣ ਨਾਮ ਸੁਖਮਨੀ ਸੁਖਮਨੀ ਸੁਖਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾ ਵਾਹਿਗੁਰੂ ਜੀ ਕਾ ਖਾਲਸਾ

ਨਹੀਂ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲੇਖੋ ਦੁਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗਹਿ ਰੱਖੀਐ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਾ ਸੁਕੀਰਤ ਜਾਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਾ ਹੈ ਸਿਧ ਪੀਰ ਸੁਰਨਾਥ ਸੁਣਾ ਹੈ ਧਰਤ ਧਵਲ ਆਕਾਸ਼ ਸੁਣਾ ਹੈ ਦੀਪ ਲੋ ਪਾਤਾਲ ਸੁਣਾ ਹੈ ਕੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁਖ ਪਾਪ ਕਾ ਨਾਸ਼ ਸੁਣਾ ਹੈ ਈਸਰ ਬਰਮਾ ਇੰਦ ਸੁਣਾ ਹੈ ਮੁਖ ਸਾਲਾ ਹਣਮੰਦ ਸੁਣਾ ਹੈ ਜੋਗ ਜੁਗਤ ਤਨ ਭੇਦ ਸੁਣਾ ਹੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁਖ ਪਾਪ ਕਾ ਨਾਸ਼ ਸੁਣਾ ਹੈ ਸਤ ਸੰਤੋਖ ਗਿਆਨ ਸੁਣਾ ਹੈ ਅੱਠ ਸੱਠ ਕਾ ਇਸ਼ਨਾਨ ਸੁਣਾ ਹੈ ਪੜ ਪੜ ਪਾਵੈ ਮਾਨ ਸੁਣਾ ਹੈ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁਖ ਪਾਪ ਕਾ ਨਾਸ਼ ਸੁਣਾ ਹੈ ਸਾਰਾ ਗੁਣਾ ਕੀ ਗਾਹ ਸੁਣਾ ਹੈ ਸੇਖ ਪੀਰ ਪਾਤਸ਼ਾਹ ਸੁਣਾ ਹੈ ਅੰਧੇ ਪਾਵੈ ਰਾਹੋ ਸੁਣਾ ਹੈ ਹਾਥ ਹੋਵੈ ਅਸਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੋਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ

ਨੈ ਮਗ ਨ ਚਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਾਨਕ ਹੋਏ। ਮੰਨੈ ਪਾਵਹਿ ਮੁਖ ਦੁਆਰ, ਮੰਨੈ ਪਰਵਾਰੈ ਸਾਧਾਰ। ਮੰਨੈ ਤਰੈ ਤਾਰੀ ਗੁਰ ਸਿੱਖੋ, ਮੰਨੈ ਨਾਨਕ ਭਵਹਿ ਨ ਭੇਖੋ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਾਨਕ ਹੋਏ। ਪੰਚ ਪ੍ਰਵਾਣ ਪੰਚ ਪ੍ਰਧਾਨ, ਪੰਚੇ ਪਾਵਾ ਹੈ ਦਰਗਹਿ ਮਾਨ। ਪੰਚੈ ਸੋ ਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ ਸੁਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉਪਰ ਕੀਤਾ ਪਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ। ਤਲੈ ਕਵਣ ਜੋਰ, ਜੀ ਜਾਤ ਰੰਗਾਂ ਕੇ ਨਾਵ। ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ। ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸਵਾਲਿਹੋ ਰੂਪ। ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ। ਤਿਸ ਤੇ ਹੋਏ ਲੱਖ ਦਰਿਆਓ, ਕੁਦਰਤ ਕਵਣ ਕਹਾ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ। ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਾਹੇ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵ ਲਾਏ ਤਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਾਲ ਵਾਡ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ। ਅਸੰਖ ਮਲੇਸ਼ ਮਲ ਭਾਖੋ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ। ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ। ਅਸੰਖ ਕਾਹੇ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਲਾਹ। ਅਖਰੀ ਗਿਆਨ ਗੀਤ ਗੁਣਗਾਹ, ਅਖਰੀ ਲਿਖਣ ਬੋਲਣ ਬਾਣ। ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ। ਜਿਵ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਉ। ਵਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ। ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ। ਪਾਣੀ ਧੋਤੈ ਉਤਰ ਸੋਖੇ, ਮੂਤ ਪਲੀਤੀ ਕੱਪੜ ਹੋਏ। ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ। ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ। ਕਰ ਕਰ ਕਰਣਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ। ਨਾਨਕ ਹੁਕਮੀ ਆਵਾਹੋ ਜਾਹੋ, ਤੀਰਥ ਤਪ ਦਇਆ ਦਤ ਦਾਨ। ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ। ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ। ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬਰਮਾਉ। ਸਤ ਸੁਹਾਣ ਸਦਾ ਮਨ ਚਾਉ, ਕਵਣ ਸੋ ਵੇਲਾ ਵਖਤ ਕਵਣ। ਕਵਣ ਥਿਤ ਕਵਣ ਵਾਰ, ਕਵਣ ਸੇ ਰੁਤੀ ਮਾਹ ਕਵਣ। ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਵਖਤ ਨਾ ਪਾਇਓ ਖਾਦੀਆ, ਜੇ ਲਿਖਣ ਲੇਖ ਕੁਰਾਣ। ਥਿਤ ਵਾਰ ਨਾ ਜੋਗੀ ਜਾਣੈ, ਰੁਤ ਮਾਹ ਨਾ ਕੋਈ। ਜਾ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ। ਕੇਵ ਕਰ ਆਖਾ ਕੇਵ ਸਾਲਾਹੀ, ਕਿਉਂ ਵਰਨੇ ਕੇਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਹੀ, ਕੀਤਾ ਜਾ ਕਾ ਹੋਵੈ। ਨਾਨਕ ਜੀ ਕੋ ਆਪਾਓ ਜਾਣੈ, ਅੱਗੇ ਗਇਆ ਨਾ ਸੋਹੈ।
पाताला पाताल लख आकाशा आकाश ओढ़क ओढ़क पाल थके वेद कहन एक वात सहस अठारह कहन कतेबा असलो एक तात लेखा होए ता लिखी है लेखा होए विनाश नानक वड़ा आखी है आपे जाने आप सालाही सालाही एती सूरत ना पाईया नदियां अतै वाह पवै समुंद ना जानिया है समुंद साह सुलतान गिरहा सेती माल तन कीड़ी तुल ना होवनी जे तिस मन होना भी सरा है अंत न सिफती कहन ना अंत अंत न करण देन ना अंत अंत न वेखण सुन ना अंत अंत न जापै क्या मन मंत अंत न जापै कीता आकार अंत न जापै पारावार अंत कारण केते बिल लाहे ताकि अंत न पाए जाहे एहो अंत न जाने कोए बहुता कहिए बहुता होए वड्डा साहिब ऊंचा थाओ ऊंचे उपर ऊंचा नाओ एवड ऊंचा होवै कोए तिस ऊंचे कौ जाने सोए जेवड आप जाने आप नानक नदरी करमी दात बहुता कर्म लिखिया न जाए वड्डा दाता तिल न तमाए किते मंगै जोद अपार किते अगणत नहीं विचार किते खप तुट है बेकार किते लै लै मुकर पाहे किते मूर्ख खाही खाहे केतिया दुख भूख सद मारो ए पे दात तेरी दातार बंद खलासी भाणे होए होर आख ना सकै कोए जे को खाए को आखण पाए ओह जाने जेतिया मोह खाए आपे जाने आपे दे आख है से पे केई के जिसनों बख से सिफत सलाह नानक पात साही पात साहो अमुल गुण अमुल व्यापार अमुल व्यापारिये अमुल भंडार अमुल आवह अमुल लै जाहे अमुल पाहे अमुला समाहे अमुल धर्म अमुल दीबान अमुल तुल अमुल परवान अमुल बख्शीस अमुल निशान अमुल करम अमुल फुरमान अमुलो अमुल आख्या न जाए आख आख रहे ले बलाए आख है वेद पाठ पुराण आख है पढ़े कर है वख्याण आख है ब्रह्म आख है इंद आख है गोपी तै गोविंद आख है ईसर आख है सिद आख है केते कीते बुद्ध आख है दानव आख है देव आख है सुर नर मुन जन सेव केते आख है आखण पाहे केते कह कह उठ उठ जाहे केते कीते होर करे ता आख ना सक है केई के जे वड़ पावै ते वड़ होए नानक जाने साचा सोए जे को आख है बोल विगाड़ ता लिखिए सिर गावारा गावार सो दर कीहा सो घर कीहा जित बह सर्ब संभाले वाजे नाद अनेक असंखा केते वावण हारे केते राग परी स्यों कहियन केते गावन हारी गावै तुहन पाउन पाणी बैसंतर गावै राजा धर्म द्वारे गावै चित गुप्त लिख जान है लिख लिख धर्म विचारी गावै ईसर बर्मा देवी सोहन सदा सवारी गावै इंद इंदासन बैठे देवत्या दर नाले गावै सिद्ध समाधि अंदर गावन साध विचारे गावन जति सती संतोखी गावह वीर करारे गावन पंडित पढ़न रखी सर जुग जुग वेदा नाले गावह मोहनिया मन मोहन सुरगा माश पयाले गावन रतन उपाय तेरे आठ साठ तीरथ नाले गावह जोद महाबल सूरा गावह खाणी चारे गावह खंड मंडल वर भंडा कर कर रखे तारे सेई तुदनो गावह जो तुद पावन रते तेरे भगत रसाले होर केते गावन से मैं चेतना आवन नानक क्या विचारे सोई सोई सदा सच साहेब साचा साची नाई है पी होसी जाए न जासी रचना जिन रचाई रंगी रंगी पाती कर कर जिनसी माया जिन उपाई कर कर वेखै कीता अपना जीव ते सदी वड़े आई जो तिस भावै सोई करसी।

ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਚੰਗੀਆਂ

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਿਹ ਜੈ ਕੋਟ ਇੰਦ੍ਰ ਇੰਦ੍ਰਾਣ ਸਾਹੁ ਸਹਾਣ ਗਣੀ ਜੈ ਕ੍ਰਿਪਾਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ। ਭੁਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਹੇ ਨਮਸਤੰ ਅਜਾਹੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਕਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਹਤੇ ਨਮਸਤੰ ਨਿਰਕਹਤੇ ਨਮਸਤੰ ਨਿਰਤੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਕਿਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਕਿਰਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਯਾਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਪੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬ ਗੌਨੇ ਨਮੋ ਸਰਬ ਭਾਉਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਯਾਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਬ ਧੰਦੇ ਨਮੋ ਸਤ ਅਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਯਾਲੇ ਨਮੋ ਸਰਬ ਪਾਲੇ ਚਾਚੀ ਛੰਦ ਤਵਾ ਪ੍ਰਸਾਦ। ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਪਰਨ ਹੈ ਅਗੰਜ ਹੈ ਅਭੰਜ ਹੈ ਅਚੂਜ ਹੈ ਅਝੰਜ ਹੈ ਅਮੀਤ ਹੈ ਰਫੀਕ ਹੈ ਅਤੰਦ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ। ਭੁਜੰਗ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਰਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਬਿਭੂਤੇ ਕਲੰਕੰ ਬੇਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਜਵੇਸ਼ਵਰੰ ਪਰਮ ਰੂਪੇ
नमो योग योगवेश्वरं परम सिद्धे नमो राज राजवेश्वरं परम वृद्धे नमो शास्त्रपाणे नमो अस्त्रमाणे नमो परम ज्ञाता नमो लोकमाता अपेक्षीय परमी अभोगी अभुगते नमो योग योगवेश्वरं परम जुगते नमो नेत नारायणे क्रूर कर्मे नमो प्रेत अप्रेत देवेषु धर्मे नमो रोग हर्ता नमो राग रूपे नमो साह साहं नमो पूप पूपे नमो दान दाने नमो मान माने नमो रोग रोगे नमस्तं ईशनानं नमो मंत्र मंत्रं नमो यंत्र यंत्रं नमो एष्ट एष्टे नमो तांत्र तांत्रं सदा सच्चिदानंद सर्वं प्रणासी अनूपे अरूपे समस्तो निवासी सदा सिद्धदा बोधदा बिरदकर्ता अधो उर्द अर्धं अगं ओगहर्ता परम परम परमेश्वरं प्रोषपालं सदा सर्वदा सेददाता दयालं अशेदी अपेदी अनामं अकामं समस्तोपराजी समस्तास्ततामं तेराजूर्चाचरी शांद जले हैं थले हैं अपीत हैं अपेय हैं प्रभु हैं अजू हैं आदेश हैं अपेश हैं पुजंग प्रयात शांद अगादे अबादे आनंदी स्वरूपे नमो सर्वमाने समस्ती निधाने नमस्तवंग निरनाथे नमस्तवंग प्रमाथे नमस्तवंग अगंजे नमस्तवंग अपंजे नमस्तवंग अकाले नमस्तवंग अपाले नमो सर्वदेशे नमो सर्वपेशे नमो राज राजे नमो साज साजे नमो शाह शाहे नमो माह माहे नमो गीत गीते नमो प्रीत परीते नमो रोख रोखे नमो सोख सोखे नमो सर्वरोगे नमो सर्वभोगे नमो सर्वजीतं नमो सर्वपीतं नमो सर्वज्ञानं नमो परमतानं नमो सर्वमंत्रं नमो सर्वयंत्रं नमो सर्वदृश्यं नमो सर्वकृष्णं नमो सर्वरंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिजे कृपालं स्वरूपे कुकर्मं प्रणासी सदा सर्वदा हृदय सिद्धं निवासी चरपट शांत त्वा प्रसाद अमृत कर्मे अमृत धर्मे अखल जोगी अचल भोगी अचल राजे अटल साजे अखाल धर्मं अलख कर्मं सर्वं दाता सर्वं ज्ञाता सर्वं पाने सर्वं माने सर्वं प्राणं सर्वं भुगता सर्वं जुगता सर्वं देवं सर्वं पेवं सर्वं काले सर्वं पाले रुवाल शांत त्वा प्रसाद आद रूप अनाद मूरत अजोन पुरख अपार सर्वमान त्रिमान देव अपेव आद उदार सर्व पालक सर्व कालक सर्व को पुन काल यत्र तत्र विराज ही अवतूत रूप रसाल नाम ठाम न जात जाकर रूप रंग न रेख आद पुरख उदार मूरत अजोन आद अशेख देश और न पेश जाकर रूप रेख न राग यत्र तत्र दिशा विशा हुए फैल्यो अनुराग नाम काम बेहीन पेखत ताम हू नह जाहे सर्वमान सर्वत्र मान सदैव मान तताहे एक मूरत अनेक दर्शन कीन रूप अनेक खेल खेल अखेल खेलन अंत को फिर एक देव पेव न जानहि जेह बेद और कतेव रूप रंग न जात पात सो जानहि केह जेव तात मात न जात जाकर जानम मरण बहीन चक्र बकर फिर चतुर चक मानई पुर तीन लोग चौदह के बिखय जग जाप ही जिह जाप आद देव अनाद मूरत थाप्यो सबै जिह थाप परम रूप पुनीत मूरत पूर्ण पुरख अपार सर्व विस्वरच्यो स्वयंभव गणन भंजन हार कालहीन कला संयुगत अकाल पुरख आदेश धर्म धाम सो परम रहत अपूत अलख अपेश अंग राग नारंग जाक है जात पात न नाम गर्भ गंजन दुष्ट भंजन मुक्त दायक काम आप रूप अमीक अन उस्तत एक पुरख अवतूत गर्भ गंजन सर्व भंजन आद रूप असूत अंगहीन अपंग अनात्म एक पुरख अपार सर्व लायक सर्व कायक सर्व को प्रतपार सर्वगंता सर्वहंता सर्वते अनपेख सर्वशास्त्र न जानहि जेह रूप रंग अर रेख परम वेद पुराण जा कह नेत भगत नित कूट सिमरत पुराण शास्त्र न आवही वह चित मधुभार छंद त्वा प्रसाद गुणगण उदार महिमा अपार आसन अपंग उपमा अनंग अनपहु प्रकाश निस दिन अनाश

ਕਾਲਾਨੁਕਾਲ ਅਨੁਭੂਤ ਅੰਗ ਆਪਾ ਅਪੰਗ ਗਤਮਿਤ ਅਪਾਰ ਗੁਣਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੂਤ ਪ੍ਰਚੰਡ ਮਿਤ ਵੈਤ ਆਖੰਡ ਆਲਿਸਿਆ ਕਰਮ ਅਦ੍ਰਿਸਿਆ ਧਰਮ ਸਰਬਾ ਪ੍ਰਣਾਢੈ ਅੰਡੰਡ ਬਾਢੈ ਜਾਚਰੀ ਛੰਦ ਤੁਆ ਪ੍ਰਸਾਦ ਗੋਬਿੰਦੇ ਮੁਕੁੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ ਜਾਚਰੀ ਛੰਦ ਨ ਸਤਰੈ ਨ ਮਿੱਤਰੈ ਨ ਭਰਮੰ ਨ ਪਿੱਤਰੈ ਨ ਕਰਮੰ ਨ ਕਾਏ ਅਜਨਮੰ ਅਜਾਏ ਨ ਚਿੱਤਰੈ ਨ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਆਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤੁਆ ਪ੍ਰਸਾਦ ਕਾਥਤੇ ਕੇ ਆਸ਼ੇਜ ਦੇਸੈ ਕੇ ਆਭਿਜ ਭੇਸੈ ਕੇ ਆ ਗੰਜ ਕਰਮੈ ਕੇ ਆ ਭੰਜ ਭਰਮੈ ਕੇ ਆ ਭੇਜ ਲੋਕੈ ਕੇ ਆ ਦਿੱਤ ਸੋਕੈ ਕੇ ਆ ਵਧੂਤ ਵਰਣੈ ਕੇ ਬੇਭੂਤ ਕਰਣੈ ਕੇ ਰਾਜੰ ਪ੍ਰਭਾਹੈ ਕੇ ਧਰਮੰ ਧੁਜਾ ਹੈ ਕੇ ਆ ਸੋਕ ਵਰਣੈ ਕੇ ਸਰਬਾ ਆਵਰਣੈ ਕੇ ਜਗਤੰ ਕਰਤੀ ਹੈ ਕੇ ਸ਼ਤਰੰ ਸ਼ਤਰੀ ਹੈ ਕੇ ਬ੍ਰਹਮੰ ਸਰੂਪੇ ਕੇ ਅਨਭਉ ਅਨੂਪੈ ਕੇ ਆਦ ਅਦੇਵ ਹੈ ਕੇ ਆਪ ਅਭੇਵ ਹੈ ਕੇ ਚਿਤਰੰ ਬਹੀਨੇ ਕੇ ਏਕੈ ਅਧੀਨੈ ਕੇ ਰੋਜੀ ਰਜਾਕੈ ਰਹੀਮੇ ਰਿਹਾਕੈ ਕੇ ਪਾਕ ਬੇਐਬ ਹੈ ਕੇ ਗੈ ਬੋਲ ਗੈਬ ਹੈ ਕੇ ਅਫੁਲ ਗੁਨਾਹ ਹੈ ਕੇ ਸ਼ਾਹਾਨ ਸ਼ਾਹ ਹੈ ਕੇ ਕਾਰਨ ਕੁਨਦ ਹੈ ਕੇ ਰੋਜੀ ਦਹਿੰਦ ਹੈ ਕੇ ਰਾਜ ਕਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਬੰ ਕਲੀ ਹੈ ਕੇ ਸਰਬੰ ਦਲੀ ਹੈ ਕੇ ਸਰਬਤ੍ਰ ਮਾਨੇ ਹੈ ਕੇ ਸਰਬਤ੍ਰ ਦਾਨੇ ਹੈ ਕੇ ਸਰਬਤ੍ਰ ਗੌਨੇ ਹੈ ਕੇ ਸਰਬਤ੍ਰ ਭਾਉਨੇ ਹੈ ਕੇ ਸਰਬਤ੍ਰ ਦੇਸਾ ਹੈ ਕੇ ਸਰਬਤ੍ਰ ਭੇਸਾ ਹੈ ਕੇ ਸਰਬਤ੍ਰ ਰਾਜਾ ਹੈ ਕੇ ਸਰਬਤ੍ਰ ਸਾਜਾ ਹੈ ਕੇ ਸਰਬਤ੍ਰ ਦੀਨਾ ਹੈ ਕੇ ਸਰਬਤ੍ਰ ਲੀਨਾ ਹੈ ਕੇ ਸਰਬਤ੍ਰ ਜਾਹੋ ਕੇ ਸਰਬਤ੍ਰ ਭਾਹੋ ਕੇ ਸਰਬਤ੍ਰ ਦੇਸਾ ਹੈ ਕੇ ਸਰਬਤ੍ਰ ਭੇਸਾ ਹੈ ਕੇ ਸਰਬਤ੍ਰ ਕਾਲਾ ਹੈ ਕੇ ਸਰਬਤ੍ਰ ਪਾਲਾ ਹੈ ਕੇ ਸਰਬਤ੍ਰ ਹੰਤਾ ਕੇ ਸਰਬਤ੍ਰ ਗੰਤਾ ਕੇ ਸਰਬਤ੍ਰ ਭੇਖੀ ਕੇ ਸਰਬਤ੍ਰ ਭੇਖੀ ਕੇ ਸਰਬਤ੍ਰ ਕਾਜਾ ਹੈ ਕੇ ਸਰਬਤ੍ਰ ਰਾਜਾ ਹੈ ਕੇ ਸਰਬਤ੍ਰ ਸੋਖ ਹੈ ਕੇ ਸਰਬਤ੍ਰ ਪੋਖ ਹੈ ਕੇ ਸਰਬਤ੍ਰ ਤ੍ਰਾਣ ਹੈ ਕੇ ਸਰਬਤ੍ਰ ਪ੍ਰਾਣ ਹੈ ਕੇ ਸਰਬਤ੍ਰ ਦੇਸਾ ਹੈ ਕੇ ਸਰਬਤ੍ਰ ਭੇਸਾ ਹੈ ਕੇ ਸਰਬਤ੍ਰ ਮਾਨੇ ਹੈ ਸਦੈਵੰ ਪ੍ਰਧਾਨੇ ਹੈ ਕੇ ਸਰਬਤ੍ਰ ਜਾਪੇ ਹੈ ਕੇ ਸਰਬਤ੍ਰ ਥਾਪੇ ਹੈ ਕੇ ਸਰਬਤ੍ਰ ਭਾਨਾ ਹੈ ਕੇ ਸਰਬਤ੍ਰ ਮਾਨਾ ਹੈ ਕੇ ਸਰਬਤ੍ਰ ਇੰਦਰਾ ਹੈ ਕੇ ਸਰਬਤ੍ਰ ਚੰਦਰਾ ਹੈ ਕੇ ਸਰਬੰ ਕਲੀਮੇ ਕੇ ਪਰਮੰ ਫਹੀਮੇ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੈ ਕੇ ਹੁਸਨਲ ਵਜੂ ਹੈ ਤਮਾਮਲ ਰਜੂ ਹੈ ਹਮੇ ਸੋ ਸਲਾਮੈ ਸਲੀਕਤ ਮੁਦਾਮੈ ਗਨੀਮੁਲ ਸਿਕਸਤਾ ਹੈ ਗਰੀਬੁਲ ਪਰਸਤਾ ਹੈ ਬਿਲੰਦਲ ਮਕਾਨ ਜ਼ਮੀਨਲ ਜ਼ਮਾਨੈ ਤਮੀਜੁਲ ਤਮਾਮੈ ਰਜੂਅਲ ਨਿਧਾਨੈ ਹਰੀਫੁਲ ਅਜੀਮੈ ਰਜ਼ਾਇਕ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਕਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੂਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੂ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੂ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਮ ਆਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰ ਸਰਬਭਾਗੇ ਸੁਸਰਬਾ ਅਨੁਰਾਗੀ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ ਕੇ ਨਰਕੰ ਪ੍ਰਣਾਸ ਹੈ ਕ੍ਰਿਤਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਬੇਭੁਗਤ ਸਰੂਪ ਹੈ ਪਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬੇਭੁਗਤ ਪ੍ਰਭਾ ਹੈ ਅਨਉਕਤ ਸਰੂਪ ਹੈ ਪਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਧ ਹੈ ਅਭਗਤ ਹੈ ਵਿਰਗਤ ਹੈ ਅਨਾਸ਼ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲੇਖ ਹੈ ਅਦੇਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਆਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਆਜਾਦ ਹੈ ਚਰਪਟ ਛੰਦ ਤੁਆ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਪ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਰਸਾਵਲ ਛੰਦ ਤੁਆ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਬਿਭੂਤੇ
परमात्म परमाते सदा सर्व साथे अगाध स्वरूपे निर्बाध विभूते अनंगी अनामे त्रिभंगी त्रिकामे नृभंगी स्वरूपे सर्वंगी अनूपे न पोत्र है न पुत्र है न सत्र है न मित्र है न ताता है न माता है न जाता है न पाता है निरसाखं सरीक हैं अमितो अमित हैं सदैवं प्रभा हैं अजय हैं अजा हैं भगवती शांत त्वा प्रसाद के जाहर जहूर हैं के हाजर हजूर हैं हमेशुल सलाम हैं समस्तुल कलाम हैं के साहिब दिमाग हैं के हुसन चराग हैं के कामल करीम हैं के राजक रहीम हैं के रोजी दहंद हैं के राजक रहंद हैं क्रीमुल कमाल हैं के हुसनल जमाल हैं गनीमुल खिराज हैं गरीबुल निवाज हैं हरीफुल शिकन हैं हिरासुल फिकन हैं कलंकन प्रणास हैं समस्तुल निवास हैं अगंजुल गनीम हैं रजायक रहीम हैं समस्तुल जुबा हैं के साहिब किरा हैं के नरकं प्रणास हैं बहसुल निवास हैं के सरबुल गवन हैं हमेशुल रवन हैं हमें तमामुल तमीज हैं समस्तुल अजीज हैं परम परम ईस हैं समस्तुल अदीस हैं अदेशुल अलेख हैं हमेशुल अपेक हैं जमीनल जमा हैं अमीकुल इमा हैं क्रीमल कमाल हैं के जोरत जमाल हैं के अचलम प्रकाश हैं के अमितो सुभाष हैं के अजब स्वरूप हैं के अमितो विभूत हैं के अमितो पसा हैं के आत्म प्रभा हैं के अचलम अनंग हैं के अमितो अपांग हैं मधुभार शंत व प्रसाद मुन मन प्रणाम गुणगन मुदाम हरबर आगंज हर नर प्रपंज अनगन प्रणाम मुन मन सलाम हर नर अखंड बर नर अमंड अनुभव अनाश मुन मन प्रकाश गुणगन प्रणाम जल थल मुदाम अनशिज अंग आसन अपंग उपमा अपार गतमित उदार जल थल अमंड दिस विस अपंड जल थल महंत दिस विस बेअंत अनुभव अनाश त्रित धर तुरास अजान बाहो एक सदाह ओंकार आद कथनी अनाद खलखंड ख्याल गुरबर अकाल कर कर प्रणाम चित चरण नाम अनशिज गात आजिज ना बात अन झंझ गात अन रंज बात अन टट पंडार अन ठट अपार अडीठ धर्म अत ठीठ कर्म अनब्रण अनंत दाता महंत हर बोल मना छंद त्वा प्रसाद करुणालय है अर्काल्य है कलखंडन है महमंडन है जगतेश्वर है परमेश्वर है कल कारण है सर्व उभारण है त्रित के तरण है जग की करण है मन मान्य है जग जान्य है सर्वं पर है सर्वं कर है सर्व पास्य है सर्वनाश्य है करुणा कर है विश्वम्ब्र है सर्वेश्वर है जगतेश्वर है ब्रह्मंडस है कलखंडस है पारते पर है करुणा कर है अजपा जप है अथपा थप है अकृताकृत है अमृतामृत है अमृतामृत है करुणाकृत है अकृताकृत है तरणी त्रित है अमतेश्वर है परमेश्वर है अकृताकृत है अमृतामृत है अजबाकृत है अमृतामृत है नर नायक है खलकायक है विश्वम्ब्र है करुणालय है नृपनायक है सर्वपायक है भाव भंजन है अरिगंजन है रेपतापन है जाप जापन है अकलंकृत हैं सर्वाकृत हैं कर्ता कार हैं हर्ता हर हैं परमात्म हैं सर्वात्म हैं आत्म बस हैं जस के जस हैं भुजंग प्रयात छंद नमो सूरज सूरजे नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राज संग काम संग शांत रूपे नमो परम ततंग अततंग स्वरूपे नमो योग योगे नमो ज्ञान ज्ञाने नमो मंत्र मंत्रे नमो ध्यान ध्याने नमो युद्ध युद्धे नमो ज्ञान ज्ञाने नमो भोज भोजे नमो पान पाने नमो कलह कर्ता नमो शांत रूपे नमो इंद्र इंद्रे अनादंग विभूते कलंकार रूपे अलंकार अलंके नमो आस आसे नमो बांक बंके अभंगी स्वरूपे अनंगी अनामे त्रिभंगी त्रिकाले अनंगी अकामे एक अश्री शांद अजय अलय अपह अभय अभू अजू अनास अकाश अगंज अपंज अलख अपख अकाल दयाल अलेख अपेख अनाम अकाम अगा अटा अनाथे प्रमाथे अजूनी अमोनी न रागे न रंगे न रूपे न रेखे अकर्मं अपरमं अगंजे अलेखे पुजं प्रयात छंद
नमस्तुलु प्रणामे समस्तुलु प्रणासे अगंजुलु अनामे समस्तुल निवासेन्द्र कामं विभूते समस्तुल स्वरूपे कुकर्मं प्रणासी सुकर्मं विभूते सदा साचिदानंद सतरंग प्रणासी त्रिमल कुनिंदा समस्तुल निवासी अजायब विभूते गजायब गनी में हरियं करियं करिमुल रही में चत्र चक्रवर्ती चत्र चक्र पुगते सुयं भव सुभं सर्वदा सर्वजुगते दुकालं प्रणासी दयालं सरूपे सदा अंग संगे अपंगं विभूते चत्र चक्रवर्ती चत्र चक्र पुगते सुयं भव सुभं सर्वदा सर्वजुगते।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਤੋਂ ਪ੍ਰਸਾਦ ਸਵਈਏ, ਸਰਾਵਗ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਧਾਧਿਕ, ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ, ਕੋ ਨ ਦੇਖੀਅਤ ਪ੍ਰਾਨਪਤੀ ਕੇ, ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ, ਏਕ ਰਤੀ ਬਿਨ ਏਕ ਰਤੀ ਕੇ। ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸੁਵਾਰੇ, ਕੋਟ ਤੁਰੰਗ ਕੁਰੰਗ ਸੇ ਕੂਤਤ, ਪਾਉਣ ਕੇ ਗੌਣ ਕਉ ਜਾਤ ਨਿਵਾਰੇ, ਭਾਰੀ ਪੂਜਾਨ ਕੇ ਭੂਪ ਪਹਲੀ ਬਿਦ, ਨਿਆਵਤ ਸੀਸ ਨ ਜਾਤ ਵਿਚਾਰੇ, ਏਤੇ ਭਏ ਤੂੰ ਕਹਾਂ ਭਏ ਭੂਪਤ, ਅੰਤ ਕੋ ਨੰਗੇ ਹੀ ਪਾਏ ਪਧਾਰੇ। ਜੀਤ ਫਿਰੈ ਸਭ ਦੇਸ ਦਿਸਾਨ ਕੋ, ਬਾਂਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜਾਰੇ, ਭੂਤ ਭਵਿਖ ਭਵਾਨ ਕੇ ਭੂਪਤ, ਕੌਣ ਗਣੇ ਨਹੀਂ ਜਾਤ ਵਿਚਾਰੇ। ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ, ਅੰਤ ਕਉ ਅੰਤ ਕੇ ਧਾਮ ਸਿਧਾਰੇ, ਤੀਰਥ ਨਾਨ ਦਇਆ ਦਮਦਾਨ, ਸੋ ਸੰਜਮ ਨੇਮ ਅਨੇਕ ਵਸੇਖੈ, ਵੇਦ ਪੁਰਾਣ ਕਤੇਵ ਕੁਰਾਣ, ਜ਼ਮੀਨ ਜ਼ਮਾਨ ਸਬਾਨ ਕੇ ਪੇਖੈ, ਪੌਨ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ ਹਜ਼ਾਰਕ ਦੇਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨ ਲੇਖੈ। ਸੋਧ ਸਿਪਾਹਾ ਦੁਰੰਤ ਦੁਬਾਹਾ, ਸੁਸਾਜ ਸੁਨਹ ਦੁਰਜਾਨ ਦਲੇਂਗੇ, ਭਾਰੀ ਗੁਮਾਨ ਭਰੇ ਮਨ ਮੈਂ, ਕਰ ਪਰਵਤ ਪੰਖ ਹਲੇ ਨਾ ਹਲੇਂਗੇ, ਤੁਰ ਅਰੀਰ ਮਰੂਰ ਮਵਾਸਨ, ਮਾਤੇ ਮਤੰਗਨ ਮਾਨ ਮਲੇਂਗੇ, ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ, ਤਿਆਗ ਜਹਾਨ ਨਿਦਾਨ ਚਲੇਂਗੇ। ਵੀਰ ਅਪਾਰ ਬੜੇ ਬਰਿਆਰ, ਅਬ ਚਾਰੈ ਸਾਰ ਕੀ ਧਾਰ, ਪਛਈਆ ਤੋਰਤ ਦੇਸ ਮਿਲਿੰਦ ਮਵਾਸਨ, ਮਾਤੇ ਗਜਾਨ ਕੇ ਮਨ ਮਲਈਆ, ਗੜੇ ਗੜਾਣ ਕੋ ਤੋੜਨ ਹਾਰ, ਸੋ ਬਤ ਨਹੀਂ ਚਕ ਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਅਨੇਕ ਸੋ ਏਕ ਦਿਵਈਆ, ਦਾਨਵ ਦੇਵ ਹਨਿੰਦਨ ਸਾਚਰ, ਭੂਤ ਭਵਿਖ ਭਵਾਨ ਜਪੇਂਗੇ, ਜੀਵ ਜਿਤ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਤਪੇਂਗੇ, ਪੁਨ ਪ੍ਰਤਾਪਨ ਬਾਢ ਜੈਤ ਧੁਨ, ਪਾਪਨ ਕੇ ਬਹੁ ਪੁੰਜ ਖਪੇਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ, ਸਤਰ ਸਭੈ ਅਵਲੋਕ ਚਪੇਂਗੇ, ਮਾਨਵ ਇੰਦਰ ਗਜਿੰਦਰ ਨਰਾਤਪ, ਜੌਨ ਤ੍ਰਿਲੋਕ ਕੋ ਰਾਜ ਕਰੇਂਗੇ, ਕੋਟ ਇਸ਼ ਨਾਨਕ ਜਾਦਿਕ ਦਾਨ, ਅਨੇਕ ਸੋਮਬਰ ਸਾਜ ਬਰੇਂਗੇ, ਬ੍ਰਹਮ ਮਹੇਸਰ ਬਿਸਨ ਸਚੀ ਪਤ, ਅੰਤ ਫਸੇ ਜਮ ਫਾਸ ਪਰੇਂਗੇ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਾਗ, ਤੇ ਨਰ ਫੇਰ ਨ ਦੇਹ ਧਰੇਂਗੇ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹਿਓ ਬਕ ਧਿਆਨ ਲਗਾਇਓ, ਨਾਹਤ ਫਿਰਿਓ ਲੀਏ ਸਾਥ, ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ, ਬਾਸ ਕੀਓ ਵਿਖਿਆਨ ਸੁ ਬੈਠ ਕੈ, ਐਸੇ ਹੀ ਐਸੇ ਸੁ ਬੈਸ ਬਿਤਾਇਓ, ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾ ਕੋ ਸੀਸ ਨਿਵਾਯੋ, ਕੋ ਬੁਤਾਨ ਕੋ ਪੂਜਤ ਹੈ ਪਾਸ਼, ਕੋ ਮਿਰਤਾਨ ਕੋ ਪੂਜਨ ਤਹਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ, ਕੋ ਬੁਤਾਨ ਕੋ ਪੂਜਤ ਹੈ ਪਾਸ਼, ਕੋ ਮਿਰਤਾਨ ਕੋ ਪੂਜਨ ਤਹਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦਇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵਹੁ, ਆਪ ਹਾਥ ਦਇ ਮੋਹਿ ਬਚਾਵਹੁ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕੋ ਆਜ ਸੰਗ੍ਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮਹਿ ਛਾਡ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੂੰ ਸੋ ਤੁਮ ਤੇ ਪਾਊਂ, ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਜੈ ਉਭਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ, ਪੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਧੁਜ ਜੂ ਕਰਹੋ ਰੱਛਾ, ਰਾਖ ਲੇਹੋ ਮੋਹੇ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ,
काल पाए ब्रह्मा बप तरा काल पाए शिवजू अवतरा काल पाए कर विष्ण प्रकाशा सकल काल का किया तमाशा जवन काल जोगी शिव कियो वेदराज ब्रह्मा जूथियो जवन काल सब लोक सुवारा नमस्कार है ताहे हमारा जवन काल सब जगत बनायो देव दायत जशन उपजायो आद अंत एक अवतारा सोई गुरु समझियो हमारा नमस्कार तिस ही को हमारी सकल प्रजा जिने आप सुवारी सेवकन को सेव गुण सुख दियो सत्रन को पालमो बाद कियो घट घट के अंतर की जानत भले बुरे की पीर पछानत चीटी ते कुंचर अस थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने घट घट के पट पट की जाने जब उदकर्क करा करतारा प्रजा तरत तब देह अपारा जब अकर्क करत हो कब हूँ तुम मैं मिलत देह तर सब हूँ जेते बदन श्रेष्ठ सब तारे आप अपनी बूझ उचारे तुम सब ही ते रहत निरालम जानत भेद भेद अर आलम निरंकार नृपकार निरलंभ आद अनिल अनाद असंभ ताका मूड उचारत भेदा जाको भेव न पावत बेदा ताको करपाहन अनुमानत महामूड काश भेद न जानत महादेव कौ कहत सदा सेव निरंकार का चीनत नह पेव आप अपनी बुद्ध है जेती वर्णत भिन्न भिन्न तो है तेती तुमरा लखा न जाए पसारा किह बिद सजा प्रथम संसारा एक रूप अनूप स्वरूपा रंक पयो राव कही पूपा अंडज जे रज सेत जकीनी उत पूज खान बहुर राज दीनी कहूं फूल राजा हुए बैठा कहूं सिमट पयो संकर इकैठा सगरी सृष्टि दिखाए अचम भव आद जुगाद स्वरूप स्वयं भव अब रक्षा मेरी तुम करो सिख उबार असिख संगरो दुष्ट जीते उठवत उत्पाता सकल मलेश करो राण काता जे अस तुज तब सरणी परे तिनके दुष्ट दुखे तो हवा मरे पुरख जबन पग परे तिहारे तिनके तुम संकट सब टारे जो कल को एक बार ते आय है ताके काल निकट न है आय है रक्षा होए ताहे सब काला दुष्ट आरिष्ट टरे तत्काला कृपा दृष्ट तन जाहे ने हर हो ताके ताप तनक मोह हर हो रेद सेद कर्मो सब होई दुष्ट शाह श्वाय सकै न कोई एक बार जिन तुम्हें संभारा काल फास ते ताहे उबारा जिन नर नाम तिहारो कहा दारे दुष्ट दोख ते रहा खड़ग केत मैं शरण तिहारी आप हाथ दैले हो उबारी सर्व ठाउर मोहो सहाई दुष्ट दोख ते लेहो बचाई कृपा करी हम पर जगमाता ग्रंथ करा पूर्ण शुभ राता किल विख सकल देह को हरता दुष्ट दोखियन को शय करता श्री अस तुज जब पहे दयाला पूरन करा ग्रंथ तत्काला मन बांशत फल पावे सोई दुख न तसै व्यापत कोई अड़ल सुने गुंग जो जाहे सुरसना पावई सुने मूड चित लाए चतुरता आवई दुख दर्द पाओ निकट ना तिन नर के रहै हो जो जाती एक बार चौपाई को कहै चौपाई संबत सत्रह सहस पण जय अर्ध सहस हुन तीन कहि जय भाद्रव सुदी अष्टमी रविवार तीर्थ द्रव ग्रंथ सुधारा सवैया पाए गहे जब ते तुमरे तब ते को आंख तरे नहीं आने राम रहीम पुराण कुरान अनेक कहे मत एक न माने सिमरत शास्त्र वेद सब बहु भेद कहे हम एक न जाने श्री अशपान कृपा तुमरी कर मैं ना कहे ओ सब तो हे बखाने दोहरा सगल द्वार कौ शाड कै गहेउ तुहारो द्वार बाहे गहे की लाज अस
गोविंद दास तुहार, सगल द्वार कौ छाड़ कै गहे उतार।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ। ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦ ਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੁ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਹਰੀਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟੁਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜਹੋ ਕਿਆ ਕਰੇ ਵੇਚਾਰੀਆ। ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਇਸ ਨਾਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ। ਕਹਿ ਨਾਨਕ ਲਿਵੈ ਬਾਜਹੋ ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕੇਲੇ ਵੇਖੋ ਕਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰਹਿ ਵਿਚਾਰਿਆ। ਇੱਕ ਭਰਮ ਭੁੱਲੇ ਫਿਰੇ ਦਹਿ ਦੇਸੋ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ। ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ, ਆਵ ਹੋ ਸੰਤ ਪਿਆਰੇ ਹੋ। ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਤਾਨ ਮਾਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈਐ, ਹੁਕਮ ਮੰਨਿਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ ਹੋ ਕਥੇ ਹੋ ਅਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮੀਠਾ ਲਾਇਆ। ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚਿਆ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣ ਹੈ। ਜੀ ਜੰਤ ਸਭ ਖੇਲ ਤੇਰਾ, ਕਿਆ ਤੂੰ ਆਖ ਵਖਾਣ ਆਏ। ਅੱਖ ਹੈ ਤਾਂ ਵੇਖਾ ਹੈ ਸਭ ਤੂੰ ਹੈ, ਜਿਨ ਜਗ ਤੂੰ ਉਪਾਇਆ। ਕਹੇ ਨਾਨਕ ਤੂੰ ਸਦਾ ਆਗਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੇ ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰ ਸੁਣ ਆਇਆ, ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸ ਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ
ਉਸਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ ਜਿਉਂ ਤੂੰ ਚਲਾਹੇ ਤਿਵ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚੱਲੈ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵਹੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ ਇਹੋ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰ ਹੋ ਲਿਖਿਆ ਆਇਆ ਇੱਕ ਫਿਰ ਹੈ ਕਨੇਰੇ ਕਰਹਿ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿ ਜਿਨਾ ਉਪਜੈ ਵਿਣ ਸਹਿਜੈ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸਹਿ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੁ ਸ਼ਬਦ ਲਾਗਹੁ ਹਰਿ ਸਿਮਰਹੁ ਚਿਤ ਲਾਏ ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀਓ ਮੈਲੇ ਬਾਰਹੁ ਨਿਰਮਲ ਬਾਰਹੁ ਨਿਰਮਲ ਜੀਓ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨਹੋਂ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣ ਹੈ ਨਾਹੀ ਫਿਰ ਹੈ ਜਿਉਂ ਬੇਤਾਲਿਆ ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀ ਉਹ ਨਿਰਮਲ ਬਾਰਹੁ ਨਿਰਮਲ ਬਾਰਹੁ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇ ਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਉ ਰਹੈ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹੈ ਪਰਣੈ ਗੁਰ ਬਿਨੇ ਅਵਰ ਨ ਜਾਣੈ ਕੋਏ ਕਹੈ ਨਾਨਕ ਸੁਣਹੁ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰ ਥੈ ਕੋਈ ਪੁੱਛੋ ਪੱਬੈ ਬਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ

ਸਾਚੈ ਸੁਣਨੇ ਨੂੰ ਪਠਾਏ, ਸਾਚੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸੁਮਾਣੀ। ਸੱਚ ਆਲਖ ਵੇਡਾਣੀ, ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਵਹੋ, ਸਾਚੈ ਸੁਣਨੇ ਨੂੰ ਪਠਾਏ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵਨਿਧ, ਤਿਸਦਾ ਅੰਤ ਨਾ ਜਾਈ ਪਾਇਆ, ਕਹੈ ਨਾਨਕ ਹਰ ਪਿਆਰੈ, ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ। ਇਹੋ ਸਾਚਾ ਸੁਹੇਲਾ, ਸਾਚੈ ਘਰ ਗਾਵਹੁ, ਗਾਵਹੁ ਤਾਂ ਸੁਹੇਲਾ ਘਰ ਸਾਚੈ, ਜਿੱਥੈ ਸਦਾ ਸੱਚ ਧਿਆਵਹਿ, ਸਚੋ ਧਿਆਵਹਿ ਜਾ ਤੁਧ ਭਾਵਹਿ, ਗੁਰਮੁਖ ਜਿਨਾ ਬੁਝਾਵਹਿ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹਿ, ਕਹੈ ਨਾਨਕ ਸੱਚ ਸੁਹਿਲਾ ਸੱਚੈ ਘਰ ਗਾਵਹਿ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ

ਜਾਕੀ ਪ੍ਰਭ ਆ ਗਏ ਅਰਦਾਸ। ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜੁਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਵੋ ਜੀ ਸਹਾਏ। ਦਸਾਂਹੀ ਪਾਤਸ਼ਾਹੀਆਂ ਦੀ ਜਾਗ ਦੀ ਜੋਤ, ਬਾਣੀ ਕੇ ਬੋਹਿਤ ਚਾਵਰ ਤਾਖਤ ਸ਼ਤ

ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੈ ਜੀ ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚ

ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ, ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਮਹਾਰਾਜ ਜੀ। ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਸਤਿਗੁਰੂ ਜੀ, ਆਪ ਜੀਆਂ ਦੀ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਸਤਿਗੁਰੂ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਸਤਿਗੁਰੂ ਜੀ। ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨ ਹੋਜੇ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਤਿਗੁਰੂ ਜੀ, ਸਜੇ ਹੋਏ ਦੀਵਾਨਾਂ ਦੇ ਵਿੱਚ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ ਸਤਿਗੁਰੂ ਜੀ। ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ, ਬਾਣੀ ਦਾ ਫਲ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਪਾਤਸ਼ਾਹ ਜੀ। ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲਿਖੇ ਲਾਓ ਦਰੋਂ ਘਰੋਂ, ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਦੇ ਕੇ ਨਿਵਾਜਣਾ, ਸਭਨਾਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਨਾਮ ਦਾ ਪ੍ਰਗਾਸ ਕਰਨਾ ਦੁੱਖਾਂ ਦਾ ਨਾਸ਼ ਕਰਨਾ, ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ, ਕਾਰੋਬਾਰਾਂ 'ਚ ਵਾਧੇ ਪਾਉਣੇ, ਮਾਤਾ ਪਿਤਾ ਦੇ ਆਗਿਆਕਾਰ ਹੋਣ ਦਾ ਬਲ ਬਖਸ਼ਿਸ਼ ਕਰਨਾ ਸਤਿਗੁਰੂ ਜੀ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀਆਂ ਦੇ ਚਰਨ ਪਰਸੇ ਨੇ ਸਤਿਗੁਰੂ ਜੀ, ਗੁਰਮਤ ਅਨੁਸਾਰ ਸਭਨਾਂ ਦੀਆਂ ਭਾਵਨਾਵਾਂ ਸੰਪੂਰਨ ਕਰਨੀਆਂ ਜੀ। ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ ਸਤਿਗੁਰੂ ਜੀ, ਤਿਨ੍ਹਾਂ ਦੀ ਅਰਦਾਸ ਸਭਨਾਂ ਨੂੰ ਮਹਾਰਾਜ ਨਾਮਦਾਨ ਬਖਸ਼ਿਸ਼ ਕਰਨਾ, ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਮਿਹਰ ਭਰਿਆ ਹੱਥ ਰੱਖਣਾ, ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ, ਭੈ ਅਤੇ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ ਸਤਿਗੁਰੂ ਜੀ। ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਮਹਾਰਾਜ ਜੀ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੇ ਲਾਇਕ ਹੋਵੇ ਜੋ ਛਕੇ, ਸੋ ਆਪ ਜੀਆਂ ਦਾ ਨਾਮ ਜਪੇ। ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ ਸਤਿਗੁਰੂ ਜੀ, ਕਰੋ ਕਿਰਪਾ। ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਤਿਗੁਰੂ ਜੀ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਦੇ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ,

ਸਿਮਰੰਤ ਸੰਤ ਸਰਬੱਤਰ ਰਮਣ ਨਾਨਕ ਅਘ ਨਾਸਨ ਜਗਦੀ ਸੁਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਤੋਂ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਕਰੋਂ ਸਿੱਖੀ ਸਿਹਤਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀਆਂ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਜੋੜ ਕੇ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ।

ਗੁਰੂ ਗ੍ਰੀਵ ਨਿਵਾਸ ਅੰਤਰਜਾਮੀ ਸਤਿਗੁਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਰ ਦੀ ਹਾਜ਼ਰੀ ਪੜ੍ਹਦੇ ਹੋਏ ਬੇਅੰਤ ਗੁਰਸਿੱਖ ਮਾਈ ਭਾਈ ਆਪ ਜੀ ਦੀ ਬਣ ਦੀ ਸਤਿਕਾਰ ਜੋ ਬੇਅੰਤ ਮਾਇਆ ਬੈਠਾ ਪਿਆ ਜਿਨ ਸਾਰਿਆਂ ਨੂੰ ਸਿੱਖੀ ਦਾਨ ਭਰੋਸਾ ਦਾਨ ਛੱਡਣਾ ਪੁਣਾ ਪਿਆਰ ਪੁੱਛਣਾ ਖਜ਼ਾਨੇ ਭਰਪੁਰ ਨੇ ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਕੀਰਤਨ ਦੀ ਕਿੰਨੀ ਸੇਵਾ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਆਓ ਅਗਲੇ ਪ੍ਰੋਗਰਾਮ ਕਥਾ ਦੇ ਸਰਵਣ ਕਰੀ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਕਨੇਡਾ ਵਾਲੇ ਉਹਨਾਂ ਪਾਸੋਂ ਅੱਜ ਦੇ ਸ੍ਰੀ ਮੁਖਾਕ ਦੇ ਵਿਚਾਰ ਗੁਰ ਇਤਿਹਾਸਿਕ ਇਤਿਹਾਸ ਸਰਵਣ ਕਰੀਏ ਦਸ ਵਾਲੋ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਿਰਸਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ।

ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝ ਸੀ ਨਿਰਮਲ ਜਨ ਸੋਈ ਸਾਰੇ ਮਾਈ ਭਾਈ ਗੁਰਸਿੱਖ ਦੂਰ ਨੇੜੇ ਪਿਆਰ ਸਹਿਤ ਕਲਗੀਧਰ ਪਾਤਸ਼ਾਹ ਬਾਝਾਂ ਵਾਲੇ ਦੀ ਬਖਸ਼ੀ ਹੋਈ ਗੁਰੂ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ

ਗਿਆਨ ਦੇ ਸਾਗਰ ਰਾਜਾਨ ਰਾਜ ਪਹਾਨਹਾਨ ਪਹਾਣ ਦੇਵਾਨ ਦੇਵ ਉਪਮਾ ਮਹਾਨ ਪੂਰੇ ਸਤਿਗੁਰੂ ਜਗਤ ਗੁਰੂ ਗੁਰੂ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੀ ਜਗ ਦੀ ਜੋਤ ਸਮਰੱਥ ਗੁਰੂ ਆਦਿ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਸੁਭਾਏ ਮਾਨ ਪ੍ਰੇਮੀ ਗੁਰਸਿੱਖ ਮਾਈ ਭਾਈ ਗੁਰਸੰਗਤ ਜੀ

ਅੰਮ੍ਰਿਤ ਵੇਲੇ ਤੋਂ ਦੀਵਾਨ ਸੱਜਦੇ ਨੇ। ਮੇਰੇ ਗਰੀਬ ਨਿਵਾਜ ਸੱਚੇ ਸਤਿਗੁਰੂ ਜੀ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦੀਦ ਨੇ ਦੀਦਾਰ ਬਖਸ਼ਿਸ਼ ਕਰਦੇ ਨੇ। ਬੇਅੰਤ ਸੰਗਤਾਂ ਸਤਿਗੁਰ

ਵਾਹਿਗੁਰੂ ਜੀ ਦੇ ਜਾਪ ਨੂੰ ਭਾਈ ਹਮੇਸ਼ਾ ਗਰੀਬ ਨਿਵਾਜ ਕਹਿੰਦੇ ਵੀ ਚਿੱਤ ਵਿੱਚ ਕਰਦਾ ਰਹੋ। ਕਿਸੇ ਨੂੰ ਦਿਖਾਉਣ ਦੀ ਜ਼ਰੂਰਤ ਨਹੀਂ ਹੈ, ਕਿਸੇ ਨੂੰ ਦਿਖਾਉਣ ਦੀ ਜ਼ਰੂਰਤ ਨਹੀਂ ਹੈ। ਚਿੱਤ ਵਿੱਚ ਤੇਰੇ ਚੱਲ ਰਿਹਾ, ਸੋਚ ਚੱਲ ਰਹੀ ਹੈ, ਸੁਰਤ ਚੱਲ ਰਹੀ ਹੈ, ਮੱਥਾ ਟੱਕ ਟੱਕ ਵੱਜਦਾ ਹੈ, ਬਸ ਸੁਰਤ ਵਿੱਚ ਗੁਰੂ ਗੁਰੂ ਗੁਰੂ ਜੀ ਦਾ ਜਾਪ। ਚਿੱਤ ਸਿਮਰਨ ਕਰੋ, ਨੈਣ ਅਵਲੋਕਣੋ, ਹਰ ਜਗ੍ਹਾ ਤੇ ਗੁਰੂ ਦੇ ਦੀਦਾਰ ਕਰੀ ਜਾ। ਸਰਵਣ ਬਾਣੀ ਸੋ ਜਸ ਪੂਰ ਰਾਖੋ, ਕੰਨਾਂ ਦੁਆਰੇ ਬਾਣੀ, ਮਨ ਸੋ ਮਤ ਕਰ ਕਰੋ। ਮਨ ਭੋਰਾ ਬਣਿਆ ਹੋਇਆ ਗੁਰੂ ਦੇ ਸ਼ਬਦ, ਜਿਵੇਂ ਕਮਲ ਦੇ ਫੁੱਲ ਤੇ ਭੋਰਾ ਸੁਗੰਧੀ ਲੈਂਦਾ ਹੈ, ਮਨ ਐਸਾ ਭੋਰਾ ਬਣ ਜਾਂਦਾ ਹੈ ਗੁਰੂ ਦਾ ਸ਼ਬਦ ਸੁਣਦਿਆਂ ਸੁਣਦਿਆਂ ਸੁਣਦਿਆਂ ਸੁਣਦਿਆਂ, ਬਸ ਉਹਦੇ ਵਿੱਚ ਹੀ ਮਸਤ ਹੋ ਜਾਂਦਾ ਹੈ। ਮਨ ਸੋ ਮਤ ਕਰ ਕਰੋ, ਚਰਨ ਹਿਰਦੈ ਧਰੋ ਗੁਰੂ ਦੇ ਚਰਨ ਕਮਲਾਂ ਦਾ। ਰਸਨ ਅੰਮ੍ਰਿਤ ਰਾਮ ਨਾਮ ਭਾਖੋ, ਫਿਰ ਕਿਧਰੇ ਚਿੱਤ ਵਿੱਚ ਟਿਕਾ ਨਹੀਂ ਬਣਦਾ ਤਾਂ ਮਹਾਰਾਜ ਕਹਿੰਦੇ ਫਿਰ ਰਸਨਾ ਦੁਆਰੇ ਵਾਹਿਗੁਰੂ ਵਾਹਿਗੁਰੂ ਜਪਣਾ ਆਰੰਭ ਕਰ ਦੇਵੇ। ਚਿੱਤ ਸਿਮਰਨ ਕਰੋ, ਨੈਣ ਅਵਲੋਕਣੋ, ਸਰਵਣ ਬਾਣੀ ਸੋ ਜਸ ਪੂਰ ਰਾਖੋ, ਮਨ ਸੋ ਮਤ ਕਰ ਕਰੋ, ਚਰਨ ਹਿਰਦੈ ਧਰੋ, ਰਸਨ ਅੰਮ੍ਰਿਤ ਰਾਮ ਨਾਮ ਭਾਖੋ। ਬੇਨਤੀ ਹੈ ਮੇਰੀ ਪ੍ਰੀਤ, ਹਾਂਜੀ ਗੋਬਿੰਦ ਸਿਉ, ਨਾ ਨਾ ਮੇਰੀ ਗੋਬਿੰਦ ਨਾਲੋਂ ਪ੍ਰੀਤੀ ਨਾ ਘਟੇ, ਮੇਰੀ ਪ੍ਰੀਤ ਗੋਬਿੰਦ ਸਿਉ, ਮੈਨੂੰ ਭੁੱਲ ਗਿਆ ਜੇ, ਮੇਰੀ ਪ੍ਰੀਤ ਗੋਬਿੰਦ ਸਿਉ, ਜਿਨ ਘਟੇ ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੇ। ਮੈਂ ਤੇ ਜਿੰਦ ਦੇ ਵੱਟੇ ਜਿਹੜੀ ਹੈ ਪ੍ਰੀਤੀ ਪ੍ਰਾਪਤ ਕੀਤੀ ਹੈ। ਮੇਰੀ ਪ੍ਰੀਤ ਗੋਬਿੰਦ ਸਿਉ, ਜਿਨ ਘਟੇ ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੇ। ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਕਹਿ ਰਹੋ ਦਾਸ ਇੱਕ ਬੇਨਤੀ ਹਰ ਸਿਉ, ਪੈਜ ਰਾਖੋ ਰਾਜਾ ਰਾਮ ਮੇਰੀ, ਹੇ ਰਮੇ ਹੋਏ ਰਾਮ ਰਾਜਾ ਜੀ ਮੇਰੀ, ਪੈਜ ਸਵਾਰੋ ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਕੀ ਕਿਰਪਾ ਵਾਲੇ ਹੋ, ਰੋਜ਼ਾਨਾ ਰੋਜ਼ਾਨਾ ਗੁਰੂ ਦਰਬਾਰ ਵਿੱਚ ਆ ਕੇ ਸੱਜ ਜਾਂਦੇ ਹੋ, ਅੰਮ੍ਰਿਤ ਬਾਣੀ ਸਰਵਣ ਕਰਕੇ ਜੀਵਨ ਦੇ ਲਾਹੇ ਪ੍ਰਾਪਤ ਕਰਦੇ ਹੋ ਜੀ। ਗੁਰੂ ਬਖਸ਼ਿਸ਼ ਦੁਆਰੇ ਅੰਮ੍ਰਿਤ ਵੇਲੇ ਮੁੱਖ ਵਾਕ ਸਾਹਿਬ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਹੋਈ ਹੈ। ਗੁਰੂ ਸਵਾਰੀ ਸੰਗਤ ਜੀ ਅੱਜ ਦੇ ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 705 ਅਤੇ 706 ਤੇ ਮੇਰੇ ਸਤਿਗੁਰਾਂ ਦਾ ਸ਼ਬਦ ਸੁਭਾਇਮਾਨ ਹੈ। ਜੈਤ ਸ੍ਰੀ ਦੀ ਵਾਰ ਹੈ, ਮਹਾਰਾਜ ਨੇ ਕਿਰਪਾ ਕੀਤੀ ਹੈ, ਗਰੀਬ ਨਿਵਾਜ ਪੰਚਮ ਗੁਰਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਪਹਿਲੀ ਪੌੜੀ ਜਿਹੜੀ ਸ਼ਬਦ ਦੀ ਆਰੰਭਤਾ ਦੀ ਹੈ, ਜਿੱਥੇ ਮੱਧ ਦੀ ਅਰਦਾਸ ਕੀਤੀ ਜਾਂਦੀ ਹੈ, ਜਦੋਂ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਨੇ, ਅੱਜ ਮੇਰੇ ਗਰੀਬ ਨਿਵਾਸ ਜਿਵੇਂ ਪਾਵਨ ਪਵਿੱਤਰ ਉਪਦੇਸ਼ ਦਿੰਦੇ ਨੇ, ਆਓ ਗੁਰੂ ਬਖਸ਼ਿਸ਼ ਦੁਆਰੇ ਅੰਮ੍ਰਿਤ ਬਚਨਾਂ ਨਾਲ ਸਾਂਝ ਕਰੀਏ। ਜੈਤ ਸਰੀ ਮਹੱਲਾ ਪੰਜਵਾ, ਵਾਰ ਸਲੋਕਾਂ ਨਾਲ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ। ਜੋ ਆਦਿ ਤੋਂ ਹੈ, ਮੱਧ ਵਿਚਕਾਰ ਵੀ ਹੈ ਤੇ ਅੰਤ ਤੱਕ ਵੀ ਹੈ। ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਦਿ ਵਿੱਚ ਵੀ ਨਾਮ ਹੈ, ਮੱਧ ਵਿੱਚ ਵੀ ਨਾਮ ਹੈ, ਅੰਤ ਵਿੱਚ ਵੀ ਨਾਮ ਦੀ ਮਹਿਮਾ ਹੈ। ਮਹਾਰਾਜ ਕਹਿੰਦੇ ਪੂਰਨ ਪਰਿਪੂਰਨ ਹੈ, ਜਰੇ ਜਰੇ ਵਿੱਚ ਸਮਾਇਆ ਹੋਇਆ ਜਿਹੜਾ ਐਸਾ ਪਰਮਾਤਮਾ ਹੈ, ਸਿਮਰੰਤ ਸੰਤ ਸਰਬੱਤਰ ਰਮਨੰ, ਜਿਹੜੇ ਜਰੇ ਜਰੇ ਵਿੱਚ ਰਮਿਆ ਹੋਇਆ ਉਹਨੂੰ ਰੱਬ ਦੇ ਪਿਆਰੇ ਹਮੇਸ਼ਾ ਸਿਮਰਦੇ ਨੇ, ਉਹਨੂੰ ਯਾਦ ਕਰਦੇ ਨੇ। ਗਰੀਬ ਨਿਵਾਜ ਜੀ ਦੇ ਅੰਮ੍ਰਿਤ ਬਚਨ ਨੇ ਸਿਮਰਨ ਵਾਲਿਆਂ ਤੇ ਬਖਸ਼ਿਸ਼ਾਂ ਕੈਸੀਆਂ ਹੋ ਜਾਂਦੀਆਂ ਨੇ, ਦਿਨ ਰਾਤ ਰਾਤ ਦਿਨ ਮੇਰੇ ਵਾਹਿਗੁਰੂ ਜੀ ਦੇ ਪ੍ਰੇਮ ਦੇ ਰੰਗ ਵਿੱਚ ਰੱਤੇ ਰਹਿੰਦੇ ਨੇ। ਗੁਰਦੇਵ ਮਹਾਰਾਜ ਦੇ ਅੰਮ੍ਰਿਤ ਬਚਨ ਨੇ ਰਹਿਣ ਦਿਨ ਸੋ ਰਹਿ ਇੱਕ ਰੰਗਾ, ਦਿਨ ਰਾਤ ਰਾਤ ਦਿਨ ਇੱਕ ਰੰਗ ਦੇ ਵਿੱਚ ਹੀ ਖੇਡਾਂ ਖੇਡਦੇ ਨੇ, ਭਾਵ ਗੁਰੂ ਗੁਰੂ ਦੇ ਜਾਪ ਨੂੰ ਜਪਦੇ ਨੇ। ਰਹਿਣ ਦਿਨ ਸਰ ਰਹੇ ਇੱਕ ਰੰਗਾ, ਪ੍ਰਭ ਕੋ ਜਾਣੈ ਸਦ ਹੀ ਸੰਗਾ, ਤੇ ਮੇਰੇ ਵਾਹਿਗੁਰੂ ਨਿਰੰਕਾਰ ਨੂੰ ਆਪਣੇ ਅੰਗ ਸੰਗ ਜਾਣਦੇ ਨੇ। ਰਹਿਣ ਦਿਨ ਸਰ ਰਹੇ ਇੱਕ ਰੰਗਾ, ਪ੍ਰਭ ਕੋ ਜਾਣੈ ਸਦ ਹੀ ਸੰਗਾ, ਠਾਕੁਰ ਨਾਮ ਕੀਓ ਉਨਵਰਤਨ, ਤ੍ਰਿਪਤ ਅਘਾਵਣ
ਹਰ ਕੇ

ਤੇ ਕੋਕਰਿਆ ਗਰੀਬ ਨਵਾਜ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਗਰੀਬ ਨਿਵਾਜ ਤੁਹਾਡੇ ਦਰ ਦੇ ਕੂਕਰ ਹਾਂ, ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ। ਜੇ ਪਹਿਲਾਂ ਤੁਹਾਡੇ ਸੇਵਕ ਆ ਤਾਂ ਹੁਣ ਵੀ ਤੁਹਾਡੇ ਦਾਸ ਹਾਂ। ਮੇਰੇ ਗਰੀਬ ਨਿਵਾਜ ਕਹਿੰਦੇ ਬਾਛੇ ਨਾ ਸਵਰਗ ਬਾਸ, ਮਾਨੇ ਨਾ ਨਰਕ ਤਰਾਸ, ਆਸਾ ਨਾ ਕਰਤ ਚਿਤ ਹੋਣ ਹਾਰ ਹੋਏ ਹੈ, ਸੰਪਤ ਨਾ ਹਰਖ ਬਿਪਤ ਮੈਂ ਨਾ ਸੋਗਤਾ ਹੈ, ਸੁਖ ਦੁਖ ਸੰਸਾਰ ਬਹੇ ਸੁਨਾ ਰੋਏ ਹੈ, ਜਨਮ ਜੀਵਨ ਮ੍ਰਿਤ ਮੁਕਤ ਨਾ ਖੇਦ ਭੇਦ, ਗਮਤਾ ਤ੍ਰਿਕਾਲ ਬਾਲ ਬੁੱਧ ਅਲੋਏ ਹੈ, ਗਿਆਨ ਗੁਰ ਅੰਜਣ ਕੈ ਚੀਣਤ ਨਰੰਜਣ ਹੈ, ਬਿਰਲੋ ਸੰਸਾਰ ਮੈਂ ਪ੍ਰੇਮ ਭਗਤ ਕੋਈ ਹੈ, ਬਿਰਲਾ ਆ ਜਾਂਦਾ ਹੈ। ਤਾਂ ਮਹਾਰਾਜ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਐਸੀ ਅਵਸਥਾ ਵਾਲੇ ਸਿਮਰੰਤ ਸੰਤ ਸਰਬੱਤਰ ਰਮਣ। ਫਿਰ ਸੰਤ ਕਿਸੇ ਲਿਬਾਸ ਦਾ ਨਾਮ ਨਹੀਂ ਹੈ, ਸੰਤ ਕੇਵਲ ਉਹਦਾ ਨਾਮ ਹੀ ਹੈ ਰੱਬ ਦਾ ਪਿਆਰਾ, ਜਿਹੜਾ ਹਰ ਵੇਲੇ ਬੰਦਗੀ ਚ ਤੁਰਿਆ ਰਹਿੰਦਾ ਹੈ। ਇਹ ਨਹੀਂ ਭੀ ਲੰਮਾ ਚੋਲਾ ਪਾਇਆ ਜਾਂ ਗੋਲ ਪੱਗ ਬੰਦੀ ਹੈ ਅਸੀਂ ਉਹਨੂੰ ਮੱਥਾ ਰਗੜੀ ਜਾਣਾ, ਨਾ ਨਾ ਬਿਲਕੁਲ ਵੀ ਨਹੀਂ ਹੈ। ਮੱਥਾ ਕੇਵਲ ਗੁਰੂ ਸਾਹਿਬ ਜੀ ਨੂੰ ਰਗੜਨਾ ਹੈ, ਸਤਿਕਾਰ ਸਾਰਿਆਂ ਦਾ ਕਰਨਾ ਹੈ, ਵਰਨਾ ਕਿਸੇ ਲਿਬਾਸ ਵਿੱਚ ਹੈ। ਜਿਹੜਾ ਰੱਬ ਦੀ ਬੰਦਗੀ ਕਰਨ ਵਾਲਾ ਗੁਰ ਸਿੱਖ ਹੈ, ਉਹ ਗੁਰਮੁਖ ਹੈ, ਉਹ ਭਗਤ ਹੈ, ਉਹ ਸੰਤ ਹੈ, ਉਹਨੂੰ ਕੋਈ ਵੀ ਵਸਤਾ ਦੇ ਦਿੱਤੀ ਜਾਵੇ ਪ੍ਰਵਾਨ ਹੋ ਜਾਂਦੀ ਹੈ। ਤਾਂ ਮਹਾਰਾਜ ਕਹਿੰਦੇ ਨੇ ਉਹ ਰੱਬ ਦੇ ਪਿਆਰੇ ਸਦਾ ਸਿਮਰਦੇ ਨੇ। ਰਮਨੰਗ ਜਿਹੜਾ ਜਗ੍ਹਾ ਜਗ੍ਹਾ ਵਿੱਚ ਮੌਜੂਦ ਹੈ, ਜਿਹਨੂੰ ਗਰੀਬ ਨਿਵਾਜ ਕਹਿੰਦੇ, ਜਲੇ ਹਰੀ ਥਲੇ ਹਰੀ ਉਰੇ ਹਰੀ ਬਨੇ ਹਰੀ ਗਿਰੇ ਹਰੀ ਗਿਫ ਗੁਫੇ ਹਰੀ ਇਹਾਂ ਹਰੀ ਊਹਾਂ ਹਰੀ ਜ਼ਿਮੀ ਹਰੀ ਜ਼ਮਾ ਹਰੀ ਜ਼ਿਮੀ ਜ਼ਮਾਨ ਵੇਖਿਆ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ ਨਾ ਹਾਣ ਹੈ ਨਾ ਬਾਣ ਹੈ ਸਮਾਨ ਰੂਪ ਜਾਣੀਏ, ਜੋ ਇੱਕ ਬਰਾਬਰ ਜਾਣਿਆ ਜਾਂਦਾ ਹੈ। ਗਰੀਬ ਨਿਵਾਜ ਜੇ ਉਹਨੂੰ ਸਿਮਰਾਂਗੇ ਤੇ ਕੀ ਹੋਵੇਗਾ? ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਨਾਨਕ ਅੱਗ ਨਾਸਣ ਅੱਗ ਪਾਪ ਨਾਸ ਹੋ ਜਾਂਦੇ ਨੇ। ਨਾਨਕ ਅੱਗ ਨਾਸਣ ਜਗ ਦੀਸੂ ਰਹਿ, ਜਗ ਦੇ ਈਸ਼ਰ ਜੀ ਦਾ ਨਾਮ ਜਪਣ ਕਰਕੇ ਗਰੀਬ ਨਿਵਾਜ ਕਹਿੰਦੇ ਪਾਪ ਕੱਟੇ ਜਾਂਦੇ ਨੇ, ਪਾਪ ਨਾਸ ਹੋ ਜਾਂਦੇ ਨੇ। ਕੱਟੇ ਪਾਪ ਅਸੰਖ ਨਾਵੈ, ਇੱਕ ਕਣੀ ਇੱਕ ਕਿਣਕਾ ਨਾਮ ਅੰਦਰ ਵਸ ਜਾਂਦਾ ਹੈ, ਇੰਨੀ ਵੱਡੀ ਤਾਕਤ ਆ। ਮਹਾਰਾਜ ਕਹਿੰਦੇ ਸਾਰੇ ਦੇ ਸਾਰੇ ਪਾਪ ਕੱਟੇ ਜਾਂਦੇ। ਬਹੁਤ ਵਾਰ ਤੁਸੀਂ ਗੁਰਮੁਖਾਂ ਪਾਸੋਂ ਪ੍ਰਵਾਨ ਸੁਣਦੇ ਰਹਿੰਦੇ ਹੋ, ਘੋਰ ਦੁਖੀਅੰਗ ਅਣਕ ਹੱਤਿਅੰਗ ਜਨਮ ਦਾਰਿਦਰੰਗ ਮਹਾਬਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਪਸਮੰਗ ਕਰੋਤ। ਜਿਵੇਂ ਲੱਕੜਾਂ ਨੂੰ ਸਾੜਨ ਵਾਸਤੇ ਕੋਈ ਬਹੁਤੀ ਅੱਗ ਦੀ ਲੋੜ ਨਹੀਂ ਹੈ, ਇੱਕ ਮਾਚਿਸ ਦੀ ਤੀਲੀ ਦੀ ਲੋੜ ਹੈ। ਤਾਂ ਮਹਾਰਾਜ ਕਹਿੰਦੇ ਨਾਮ ਐਸਾ ਹੈ। ਭਗਤ ਨਾਮਦੇਵ ਜੀ ਦੇ ਬੜੇ ਪਿਆਰੇ ਬਚਨ ਜੇ ਗੁਰਮੁਖੋ ਸਾਹਿਬ ਕਹਿੰਦੇ, ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ। ਦੱਸੋ ਕਿਹੜਾ ਕਲੰਕ ਨਹੀਂ ਮਿਟਦਾ, ਸਭ ਮਿਟ ਜਾਂਦੇ ਨੇ। ਖੱਤਰੀ ਬ੍ਰਾਹਮਣ ਸੂਦ ਬੈਸ ਉਧਰੈ ਸਿਮਰ ਚੰਡਾਲ, ਜਿਨ ਜਾਣਿਓ ਪ੍ਰਵੇ ਆਪਣਾ ਨਾਨਕ ਤਸਹਿਰਵਾਲ। ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ, ਪਤਤ ਪਵਿਤ ਭਏ ਰਾਮ ਕਹਿਤ ਹੀ। ਰਾਮ ਸੰਗ ਨਾਮਦੇਵ ਜਨ ਕੋ ਪ੍ਰਤਗਿਆ ਆਈ, ਏਕਾਦਸੀ ਬਰਤ ਰਹਿ ਕਾਹੇ ਕੋ ਤੀਰਥ ਜਾਈ। ਭਗਤ ਸਾਹਿਬ ਜੀ ਕਹਿੰਦੇ, ਨਾ ਮੈਂ ਕੋਈ ਬਰਤ ਰੱਖਦਾ, ਨਾ ਮੈਂ ਕੋਈ ਹੋਰ ਪਖੰਡ ਵਿੱਚ ਪੈਂਦਾ, ਮੈਂ ਤਾਂ ਕੇਵਲ ਜਪਦਾ ਹਾਂ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪੇਖਣ ਸੁਣਨ ਸੁਣਾਵਣੋ, ਉਹ ਸਾਨੂੰ ਵੇਖ ਵੀ ਰਿਹਾ ਹੈ, ਉਹ ਸਾਡੇ ਬੋਲਾਂ ਨੂੰ ਸੁਣਦਾ ਵੀ ਹੈ, ਸੁਣਾਉਣ ਵਾਲਾ ਵੀ ਆਪ ਹੈ, ਵੇਖਣ ਵਾਲਾ ਵੀ ਆਪ ਹੈ, ਅਥਵਾ ਤੇਰੇ ਕਰਮਾਂ ਨੂੰ ਵੇਖ ਰਿਹਾ, ਤੇਰੇ ਬੋਲਾਂ ਨੂੰ ਸੁਣ ਰਿਹਾ ਹੈ। ਮਹਾਰਾਜ ਕਹਿੰਦੇ ਉਹ ਹਰ ਥਾਂ ਤੇ ਮੌਜੂਦ ਹੈ, ਮਾਨਮ ਹੈ ਦ੍ਰਿੜੀ ਹੈ ਸਾਚ ਮਨ ਵਿੱਚ ਪੱਕੀ ਗੱਲ। ਮਹਾਰਾਜ ਗੁਰਦੇਵ ਜੀ ਕਹਿੰਦੇ ਦ੍ਰਿੜ ਕਰ ਲਾ, ਪਰਮਾਤਮਾ ਹਰ ਜਗ੍ਹਾ ਤੇ ਮੌਜੂਦ ਹੈ, ਉਹ ਤੈਨੂੰ ਵੇਖ ਵੀ ਰਿਹਾ ਹੈ, ਤੇਰੇ ਬੋਲਾਂ ਨੂੰ ਸੁਣਦਾ ਵੀ ਤੇ ਸੁਣਾ ਵੀ ਰਿਹਾ ਹੈ। ਜੇ ਬੋਲ ਚੱਲ ਰਹੇ ਤੇ ਉਹਦੀ ਚੇਤਨ ਸੱਤਾ ਹੈ, ਉਹਦੀ ਚੇਤਨ ਸੱਤਾ ਤੋਂ ਬਿਨਾਂ ਤੇ ਬੋਲਿਆ ਹੀ ਨਹੀਂ ਜਾਣਾ, ਤੇ ਜਿਹਨੂੰ ਸੁਣਾ ਰਿਹਾ ਤੇ ਉਹਦੇ ਵਿੱਚ ਵੀ ਰੱਬ ਹੀ ਵੱਸਦਾ ਹੈ, ਜਿਹੜਾ ਤੇਰੇ ਵੱਲੇ ਵੇਖ ਰਿਹਾ ਉਹਦੇ ਵਿੱਚ ਰੱਬ ਵੱਸਦਾ ਹੈ, ਉਹਦੇ ਨੇਤਰਾਂ ਵਿੱਚ ਵੀ ਵੱਸਦਾ ਹੈ। ਤਾਂ ਹੀ ਤਾਂ ਮਹਾਰਾਜ ਕਹਿੰਦੇ, ਨੇਤਰੋ ਮੇਰੀ ਵਾਰ ਤੁਮੇ ਜੋਤ, ਧਰੀ ਹਰ ਬਿਨ ਅਵਰਨਾ, ਦੇਖੋ ਕੋਈ ਹਰ ਬਿਨ ਅਵਰਨਾ,
ਦੇਖੋ ਕੋਈ ਨਗਰੀ ਹਰ ਨਿਹਾਲ ਹੈ। ਜਿਹੜਾ ਤੇਰੇ ਵੱਲੇ ਵੇਖ ਲਿਆ ਉਹ ਵੀ ਰੱਬ ਹੀ ਹੈ, ਕਿਉਂਕਿ ਬ੍ਰਹਮ ਗਿਆਨ ਦੀ ਅਵਸਥਾ ਹੋ ਜਾਂਦੀ ਹੈ। ਜਹ ਜਹ ਪੇਖੋ ਤਹ ਹਜ਼ੂਰ ਦੂਰ ਕਤੋ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ ਮਨ। ਮਨ ਲਾ ਗੱਲ ਇਸ ਨੂੰ, ਮੰਨ ਕੇ ਤੇ ਫਿਰ ਧਿਆਈ ਉਹਨੂੰ, ਧਿਆ ਧਿਆਤਾ ਤੇ ਗਿਆਤਾ ਗੇ। ਗਰੀਬ ਨਿਵਾਜ ਕਹਿੰਦੇ ਦ੍ਰਿੜੀਆ ਸਾਚ ਇਹਨੂੰ ਪੱਕਾ ਕਰ ਲਾ, ਪੂਰ ਰਹੇ ਸਰਬੱਤਰ ਮੈਂ, ਫਿਰ ਉਹੀ ਬੋਲ ਹੈ ਨਾਨਕ ਹਰ ਰੰਗ ਰਾਚ। ਰੰਗ ਪ੍ਰੇਮ ਦੇ ਵਿੱਚ ਤਦਾਕਾਰ ਹੋ ਜਾ, ਘਿਓ ਖਿਚੜੀ ਹੋ ਜਾ, ਉਹਦੇ ਨਾਲ ਇੱਕ ਮਿੱਕ ਹੋ ਜਾ, ਜਪਦਿਆਂ ਜਪਦਿਆਂ ਇੰਨਾ ਪ੍ਰੇਮ ਪੈ ਜਾਵੇ ਤੇਰੇ ਵਿੱਚ ਤੇ ਉਹਦੇ ਵਿੱਚ, ਫਰਕ ਹੀ ਨਾ ਰਹਿ ਜਾਵੇ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਣਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੌ ਕੋ ਕਾਹੇ ਕੋ ਮਾਰੇ। ਜੋ ਤਨ ਚੀਰੈ ਅੰਗ ਨ ਮੋਰੋ, ਪਿੰਡ ਪੜੈ ਤੋ ਪ੍ਰੀਤ ਨ ਤੋਰੋ, ਹਮ ਤੂੰ ਬੀਚ ਭਇਓ ਨਹੀਂ ਕੋਈ, ਤੁਮ ਸੋ ਕੰਤ ਨਾਰਮ ਸੋਈ, ਕਹਿਤ ਕਬੀਰ ਸੁਣੋ ਰੇ ਲੋਈ, ਅਬ ਤੁਮਰੀ ਪ੍ਰਤੀਤ ਨਾ ਹੋਈ। ਤੁਮਸੋ ਕੰਤ, ਜਿਵੇਂ ਪਤੀ ਪਤਨੀ ਵਿੱਚ ਕੋਈ ਫਰਕ ਨਹੀਂ ਹੈ, ਆਪਾਂ ਸਾਰੀਆਂ ਪਤਨੀਆਂ ਹੀ ਆ, ਪਤੀ ਕੌਣ ਹੈ, ਮੇਰਾ ਵਾਹਿਗੁਰੂ। ਤੇਰੇ ਵਿੱਚ ਤੇ ਉਹਦੇ ਵਿੱਚ ਕੋਈ ਫਰਕ ਹੀ ਨਾ ਰਹਿ ਜਾਵੇ, ਤੋਹੀ ਵੋਹੀ ਵੋਹੀ ਤੋਹੀ, ਅੰਤਰ ਕੈਸਾ ਕਿਹੋ ਜਿਹਾ, ਕਣਕ ਕਟਕ ਜਲ ਤਰੰਗ ਜੈਸਾ, ਬਸ ਆਹੀ ਫਰਕ ਹੈ। ਜਿਵੇਂ ਤਰੰਗਾਂ ਉੱਠਦੀਆਂ ਨੇ, ਲਹਿਰਾਂ ਉੱਠਦੀਆਂ ਸਮੁੰਦਰ ਵਿੱਚੋਂ, ਵੇਖਣ ਨੂੰ ਗੁਰਮੁਖੋਂ ਲੱਗਦੀਆਂ ਵੱਖਰੀਆਂ ਨੇ, ਪਰ ਵੱਖਰੀਆਂ ਥੋੜੀ ਨੇ, ਉਹਦਾ ਹੀ ਰੂਪ ਨੇ। ਕਾਂਟੇ ਨੇ ਨਾ ਪੈ ਗਿਆ ਹੈ, ਕੜੇ ਨੇ ਨਾ ਪੈ ਗਿਆ ਹੈ, ਪੈਂਡਲ ਹੈ, ਛੱਲਾ ਹੈ, ਸ਼ਾਪ ਹੈ, ਨਾਉ ਪੈ ਗਿਆ ਹੈ। ਸੁਨਿਆਰਾ ਵੀਰ ਕੁਠਾਲੀ ਵਿੱਚ ਘਾਲਦਾ ਹੈ ਤੇ ਕੇਵਲ ਸੋਹਣਾ ਹੀ ਰਹਿ ਜਾਂਦਾ ਹੈ। ਅੰਤਰ ਕੈਸਾ ਕਿਹੋ ਜਿਹਾ, ਕਣਕ ਕਟਕ ਜਲ ਤਰੰਗ ਜੈਸਾ, ਤੇਵੇਂ ਦਾ ਅੰਤਰ ਗਿਆਨ ਦੇ ਰਹੇ ਨੇ ਗਰੀਬ ਨਿਵਾਜ। ਉਹਦੇ ਵਿੱਚ ਇੱਕ ਮਿੱਕ ਹੋ ਜਾ, ਪੌੜੀ ਹਰ ਇੱਕ ਨਿਰੰਜਣ ਗਾਈਐ ਸਭ ਅੰਤਰ ਸੋਈ, ਵੀ ਜਿਹੜਾ ਸਾਰਿਆਂ ਵਿੱਚ ਇੱਕ ਹੀ ਹੈ ਨਾ। ਗਰੀਬ ਨਿਵਾਜ ਕਹਿੰਦੇ ਨਿਰਅੰਜਨ ਮਾਇਆ ਕਾਲਖ ਤੋਂ ਰਹਿਤ ਹੈ, ਬਾਕੀ ਸਭ ਮਾਇਆ ਦੇ ਵਿੱਚ ਹੈ। ਕਹੇ ਕਬੀਰ ਜਿਸ ਉਧਰ ਤੇ ਸਮਾਇਆ, ਤਬ ਛੂਟੇ ਜਬ ਸਾਧੂ ਪੈ, ਜਿਹਨੂੰ ਢਿੱਡ ਲੱਗਾ ਜੇ ਉਹਨੂੰ ਰੱਬ ਨੇ ਮਾਇਆ ਵੀ ਲਾਈ ਹੈ। ਕੋਈ ਵੀ ਜੀਵ ਹੈ ਉਹ ਮਾਇਆ ਤੋਂ ਰਹਿਤ ਹੈ, ਉਹ ਕੇਵਲ ਇੱਕ ਹੀ ਹੈ, ਹੋਰ ਕੋਈ ਨਹੀਂ ਹੋ ਸਕਦਾ, ਕੇਵਲ ਇੱਕ ਹੈ। ਹਰ ਇੱਕ ਨਿਰੰਜਣ ਕੇਵਲ ਉਹ ਇੱਕੋ ਰੱਬ ਪਰਮਾਤਮਾ ਹੈ, ਬਾਕੀ ਸਭ ਮਾਇਆ ਦੇ ਮੌਜੂਦ ਵਿੱਚ ਨੇ। ਗਰੀਬ ਨਿਵਾਜ ਕਹਿੰਦੇ ਗਾਈਏ ਉਹਦਾ ਪ੍ਰੇਮ ਨਾਲ, ਜਸ ਕਰੀਏ ਸਭ ਅੰਤਰ ਸੋਈ, ਉਹ ਸਾਰਿਆਂ ਵਿੱਚ ਮੌਜੂਦ ਹੈ। ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ ਕਰਨ ਕਾਰਨ ਪ੍ਰਭ ਇੱਕ ਹੈ। ਤੂੰ ਆਦ ਪੁਰਖ ਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ, ਕਰਨ ਕਾਰਨ ਸਮਰੱਥ ਪ੍ਰਭ, ਜੋ ਕਰੇ ਸੋ ਹੋਈ। ਸਾਰੇ ਕਰਤੱਬਾਂ ਨੂੰ ਕਰਨ ਵਾਸਤੇ ਸਮਰੱਥ ਹੈ ਜੀ, ਜੋ ਉਹ ਕਰਨਾ ਚਾਹੇ ਸੋ ਹੋ ਜਾਵੇਗਾ। ਖਿਨ ਮੈਂ ਨੀਚ ਕੀਟ ਕਹੋ, ਰਾਜ ਪਾਰ ਬ੍ਰਹਮ ਗਰੀਬ ਨਿਵਾਜ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਛਿਨ ਵਿੱਚ ਰਾਜ ਕਿਸੇ ਨੂੰ ਮਿਲ ਸਕਦਾ? ਨਾ ਨਾ, ਉਹ ਛਿਨ ਵਿੱਚ ਦੇ ਦਿੰਦਾ ਹੈ, ਜਦ ਉਹਦੀ ਰਹਿਮਤ ਹੁੰਦੀ ਹੈ ਛਿਨ ਵਿੱਚ ਉਹ ਬਰਕਤਾਂ ਪਾ ਦਿੰਦਾ ਹੈ। ਖਿਨ ਮਹਿ ਨੀਚ ਕੀਟ ਕੋ ਰਾਜ, ਭਾਵ ਜਿਹੜਾ ਬਿਲਕੁਲ ਨੀਵਾ ਹੋਵੇ ਉਹਨੂੰ ਰਾਜ ਭਾਗ ਦੇ ਦਿੰਦਾ ਹੈ। ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ, ਭੇਖਾਰੀ ਉਸ ਅਵਸਥਾ ਨੂੰ ਕਰਨ ਵਾਲਾ ਹੈ, ਜੋ ਕਰੇ ਸੋ ਹੋਈ ਉਹੀ ਹੋਵੇਗਾ, ਨਹੀਂ ਤਾਂ ਮੇਰੇ ਵਰਗਾ ਤਾਂ ਦਿਨ ਚੜ ਗਿਆ ਸ਼ਾਮਾਂ ਨਹੀਂ ਪੈਣ ਦਿੰਦਾ। ਸਭਣੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ, ਕਰਤਾ ਜੋ ਕਰਦਾ ਹੈ ਉਹ ਤੇਵੇਂ ਹੁੰਦਾ ਹੈ। ਗਰੀਬ ਨਿਵਾਜ ਕਿਰਪਾ ਹੋਰ ਕਰਦੇ ਨੇ, ਖਿਨ ਮੈਂ ਥਾਪ ਉਹ ਥਾਪਦਾ ਤਿਸ ਬਿਨ ਨਹੀਂ ਕੋਈ, ਇੱਕ ਖਿਨ ਵਿੱਚ ਹੀ ਉਹ ਥਾਪਣ ਵਾਲਾ, ਖਤਮ ਕਰਨ ਵਾਲਾ, ਉਹ ਤੋਂ ਬਿਨਾਂ ਕੁਝ ਹੈ ਹੀ ਨਹੀਂ ਹੈ। ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ, ਸੱਤਾਂ ਦੀਪਾਂ ਵਿੱਚ, ਖੰਡਾਂ ਟੁਕੜਿਆਂ ਵਿੱਚ, ਬ੍ਰਹਿਮੰਡਾਂ ਵਿੱਚ ਰਵਿਆ ਸਭ ਲੋਈ, ਸਭ ਥਾਵਾਂ ਤੇ ਉਹ ਰਵਿਆ ਹੋਇਆ ਹੈ। ਤਾਂ ਮਹਾਰਾਜ ਕਹਿੰਦੇ ਜੇ ਸਾਰੇ ਥਾਵਾਂ ਦੇ ਵਿੱਚ ਹੈ ਤਾਂ ਫਿਰ ਤੇਰੇ ਅੰਦਰ ਵੀ ਹੈ, ਤੇਰੇ ਕੋਲ ਵੀ ਹੈ, ਬਸ ਆਹੀ ਹੈ, ਵੇਖਣ ਵਾਲੀ ਅੱਖ ਨਹੀਂ ਹੈ, ਬੁੱਲਿਆ ਰੱਬ ਤੇਥੋਂ ਵੱਖ ਨਹੀਂ ਹੈ, ਭੀਖਾ ਭੁੱਖਾ ਕੋ ਨਹੀਂ, ਸਭ ਕੀ ਗੰਠੜੀ ਲਾਲ,
पर गंठड़ी खोल न जानता। इन बिद भया कंगाल, जिस आप बुझाए सो बुझ सी। वाहिगुरु जी गरीब निवाज कृपा कर दिया, जो आप उत्ते विचार लिया ना शब्द का, जरे जरे च रव्या होया है, शिन विच गरीबा नू नवाजन वाला है, राज भाग बख्शन वाला, राजे नू भिखारी करन वाला है, माया तो रहत है, हर थां ते मौजूद है, वेखदा भी है, सुनदा भी है, सुनाउंदा भी है, पहला भी सी, हुण भी है, अगे भी है, सदीव काल होवेगा। सुन लिया जांदा है, क्या लिया जांदा है, उपदेश दे आला दे दिता जांदा है, उपदेश सुन लिया भी जांदा है, पर गल आके इत्थे टुक जांदी है, जिस आप बुझाए सो, जिन्हों आप सोजी दे देना, गल्लां बातां नाल नहीं है, गली जोग ना कोई गल्लां करके तो मेरे वर्गा बहुत कुछ कह लवेगा, पर जिदे उत्ते ओ त्रुट जावे सोजी उसे नू ही आउंदी है, अपने जोर ताकत नाल नहीं है, जोर ना जीवन मरण ना है, जोर जोर ना राज माल मन सोर, जोर ना थोड़ी है, जिन्हों उत्ते कृपा जीते कर दंदा है, सो एक वचन है, ओ ही प्यारा गुरसिख आके बेनती करे गरीब बनवाज, तुहाडे दर दे कुकर हां भिखारी हां, भगत हीन नानक जे होएगा ता खसमै ना ना जाइए, ते कुकर हो बेगाना भौका इस तन, ताई मैं तुहाडे अगे आके भौकदा फरियाद बेनती करदा, तुसी सोजी दे दियो, ता फिर गुरु त्रुट के ओनू बूझ बजा दंदा, सोजी दे दंदा है, गुरु ज्ञान करवा दंदा है, निर्मल जन सोई जन तो पावो सेवक जी, ओ निर्मल बारो निर्मल हो जाता है। यही बोल मेरे गुरु ने बख्शे ने, बेअंत भुलां दियां माफियां सब दियां हाजरियां प्रवान, सारे गज के आखो वाहिगुरु जी का खालसा वाहिगुरु जी की फतेह। राम कली महला तीजा, आनंद को अंकार सतगुर प्रसाद, आनंद भया मेरी माए, सतगुरु मैं पाया, सतगुर ता पाया सहज सेती, राग रतन परवार परिया शब्द।

ਥਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ ਅੰਗੀਕਾਰ ਹੋ ਕਾਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ।

ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਹੁਣ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ

ਇਹਨਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੁਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾ ਸਵਸਨ ਸਿੰਘ ਨਿਭਾਈ, ਇਤਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਿਆਵ ਚਿਤਾਵਨ ਕਾ ਸਦਕਾ, ਸਰਬ ਸਕੋਏ ਜਹਾਂ ਜਹਾਂ ਖਾਲਸਾ ਜੀ ਸਭ ਤਹਾਂ ਤਹਾਂ ਰਸ਼ਿਆ ਰਿਆਏ। ਦੇਗ ਤੇ ਫਤਿਹ ਬਿਰਧ ਕਿਰਪਾਏ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ।

0: सिमरंत संत सर्वत्र रमण नानक अघनासन जगदी सुर वाहिगुरु जी का खालसा
1: वाहिगुरु जी की फतेह। सत्कारयोग साध संगत जीओ, सतगुरां दी अपार बख्शिश रहमत होई। अमृत वेला सतगुरां ने सानू बख्शिश कीता। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਾਡੇ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ, ਉਹਨਾਂ ਦੀ ਰਸਨਾ ਤੋਂ ਸਰਵਣ ਕੀਤੇ ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਆਪਣੇ ਦਰ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਨਾਮ ਬਾਣੀ ਨਾਲ ਜੁੜੇ ਰਹੀ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ, ਗੁਰੂ ਘਰ ਦੀਆਂ ਨੌਰਥ ਹਾਲ ਅਤੇ ਸਾਊਥ ਹਾਲ ਬਿਲਡਿੰਗਾਂ ਬਣ ਰਹੀਆਂ ਨੇ, ਆਪ ਸੰਗਤ ਜ਼ਰੂਰ ਉਹਦੇ ਵਿੱਚ ਸਹਿਯੋਗ ਪਾਓ ਜੀ। ਆਪਣੀ ਦਸਵੰਧੀ ਕਾਰਪੇਟ ਕੱਟ ਕੇ ਗੁਰੂ ਘਰ ਦੇ ਵਿੱਚ ਸੇਵਾ ਕਰੋ ਜੀ। ਮਹਾਰਾਜ ਕਿਰਪਾ ਕਰਨ ਸੇਵਾ ਨੂੰ ਭਾਗ ਲਾਉਣ ਜੀਓ। ਉਸ ਤੋਂ ਉਪਰੰਤ ਬੇਨਤੀ ਹੈ, ਖਾਲਸਾ ਸਕੂਲ ਦੀਆਂ ਐਡਮਿਸ਼ਨਾਂ ਓਪਨ ਹੋ ਚੁੱਕੀਆਂ ਨੇ, ਆਪ ਉਹਨਾਂ ਦੀ ਆਨਲਾਈਨ ਜਾ ਕੇ ਬੱਚਿਆਂ ਦੀ ਐਡਮਿਸ਼ਨ ਕਰਾ ਸਕਦੇ ਹੋ, ਜ਼ਰੂਰ ਕਰਾਓ ਜੀਓ। 2 ਅਗਸਤ ਨੂੰ ਭਾਈ ਭੁਪਿੰਦਰ ਸਿੰਘ ਜੀ ਹਾਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਆਪਣੇ ਕੋਲ ਪਹੁੰਚ ਰਹੇ ਨੇ। ਉਹਨਾਂ ਦੇ ਦੁਪਹਿਰ ਦਾ ਸਮਾਂ ਹੋਏਗਾ ਜੀ 11:30 ਤੋਂ ਲੈ ਕੇ 12:30 ਤੱਕ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। 7 ਅਗਸਤ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ, ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ, ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ। 7, 8, 9 ਅਗਸਤ ਨੂੰ ਸਾਡੇ ਕੋਲ ਸਿੱਖ ਪੰਥ ਦੇ ਮਹਾਨ ਸੰਤ ਮਹਾਂਪੁਰਖ ਸੰਤ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਇੱਥੇ ਪਹੁੰਚ ਚੁੱਕੇ ਨੇ, ਜਿਨ੍ਹਾਂ ਦਾ ਸਮਾਂ ਹੋਏਗਾ 7-8 ਅਗਸਤ ਨੂੰ ਸ਼ਾਮ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ, ਅਤੇ 9 ਅਗਸਤ ਨੂੰ ਉਹਨਾਂ ਦਾ ਸਮਾਂ ਹੋਏਗਾ ਜੀ ਦੁਪਹਿਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। 17 ਅਗਸਤ ਨੂੰ ਸੰਗਰਾਂਦ ਦਾ ਦਿਹਾੜਾ ਹੈ, ਉਸ ਦਿਨ ਵੀ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। 11, 12, 13 ਸਪਤੰਬਰ ਨੂੰ 31 ਰਾਗ ਦਰਬਾਰ ਕੀਰਤਨ ਜੋ ਹਰ ਸਾਲ ਗੁਰੂ ਘਰ ਦੇ ਪ੍ਰਬੰਧਕ ਵੀਰਾਂ ਵੱਲੋਂ ਕਰਵਾਇਆ ਜਾਂਦਾ, ਇਸ ਸਾਲ ਵੀ ਕਰਵਾਇਆ ਜਾ ਰਿਹਾ, ਜ਼ਰੂਰ ਸਮਾਂ ਨੋਟ ਕਰਨਾ ਜੀਓ। ਹੋਰ ਜਾਣਕਾਰੀ ਵਾਸਤੇ ਗੁਰੂ ਘਰ ਦੇ ਬਹੁਤ ਸਤਿਕਾਰਯੋਗ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੰਗਰ ਸਾਹਿਬ, ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ ਜੀ 4087124145। ਉਹਨਾਂ ਕੋਲ ਹੋਰ ਜਾਣਕਾਰੀ ਲੈ ਸਕਦੇ ਜੀ। ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਬਹੁਤ ਬਹੁਤ ਧੰਨਵਾਦ ਜੀ। ਆਓ ਜੋ ਲੜੀਵਾਰ ਸਹਿਜ ਪਾਠ ਚੱਲ ਰਹੇ ਨੇ, ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਰਿਤਨਾਸਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀ, ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 792 ਤੋਂ ਸ੍ਰੀ ਸਹਿਜ ਪਾਠ ਅੱਗੇ ਆਪਾਂ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 792 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

आए भवर गए बग बैठे आए रहाओ काचे करवे रह न पानी।

ਅਮਲ ਸਿਰਾਨੂ ਲੇਖਾ ਦੇਨਾ, ਆਏ ਕਠਿਨ ਦੂਤ ਜਮ ਲੈਨਾ, ਕਿਆ ਤੈ ਖਟਿਆ ਕਹਾ ਗਵਾਇਆ।

ਇਕ ਨਾ ਸੁਣੈ ਅਭਾਖੈ ਸੋ ਕਤ ਜਾਣੈ ਪੀਰ ਪਰਾਈ ਜਾ ਕੇ ਅੰਤਰ ਦਰਦ ਨ ਪਾਈ ਰਹਾ ਦੁਖੀ ਦੁਹਾਗਨ ਦੋਇ ਪਖਹੀਨੀ ਜਿਨ ਨਾਹਾ ਨਿਰੰਤਰ ਭਗਤ ਨ ਕੀਨੀ ਪੁਰਸ ਲਾਤ ਕਾ ਪੰਥ ਦੁਹੇਲਾ ਸੰਗ ਨ ਸਾਥੀ ਗਵਨ ਇਕੇਲਾ ਦੁਖੀਆ ਦਰਦਵੰਦ ਦਰ ਆਇਆ ਬਹੁਤ ਪਿਆਸ ਜਵਾਬ ਨ ਪਾਇਆ ਕਹਿ ਰਵਿਦਾਸ ਸਰਨ ਪ੍ਰਭ ਤੇਰੀ ਜਿਉਂ ਜਾਨ ਹੋ ਤਿਉਂ ਕਰ ਗਤ ਮੇਰੀ ਸੂਹੀ।

ਆਵੇ ਸਭ ਘੱਟ ਭੀਤਰ ਹਾਟ ਚਲਾਵੇ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੈ ਨਾਮ ਸੁਮਾਰ ਸਵੇਰਾ ਜਨਮ ਸਿਰਾਂ ਨੂੰ ਪੰਥ ਨਾ ਸਵਾਰਾ ਸਾਂਝ ਭਰੀ ਦਹ ਦਿਸ ਅੰਧਿਆਰਾ।

ਭਗਤਹੀਨ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨ ਜਾਈ। ਬਿਲਾਵਲ ਮਹੱਲਾ ਪਹਿਲਾ। ਮਨ ਮੰਦਰ ਤਨ ਵੇਸ਼ ਕਲੰਦਰ, ਘਟ ਹੀ ਤੀਰਥ ਨਾਵਾ। ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ, ਬਾਹੁੜ ਜਨਮ ਨਾਇਆਵਾ।

ਗੁਰ ਬਚਨੀ ਮਨ ਸਹਿਜ ਧਿਆਨੀ, ਹਰ ਕੈ ਰੰਗ ਰਤਾ ਮਨ ਮਾਨੀ, ਮਨ ਮੁਖ ਭਰਮ ਭੁੱਲੇ ਬੌਰਾਨੀ, ਹਰ ਬਿਨ ਕਿਉਂ ਰਹੀ ਐ ਗੁਰ ਸ਼ਬਦ ਪਛਾਨੀ, ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ, ਹਰ ਬਿਨ ਜੀਅਰਾ ਰਹਿ ਨਾ ਸਕੈ, ਖਿਨ ਸਤਿਗੁਰ ਬੂਝ ਬੁਝਾਈ ਰਹਾਉ, ਮੇਰਾ ਪ੍ਰਭ ਬਿਸਰੈ ਹਉ ਮਰੋਂ ਦੁਖਾਲੀ, ਸਾਸ ਗਿਰਾਸ ਜਪੂੰ ਆਪਣੇ।

ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸਹਿਤ ਸਿਉਂ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁਟਕੀ ਫਿਰ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ ਦੂਜਾ ਭਾਉ ਨਾ ਦੇਈ ਲਿਵ ਲਾਗਣ।

ਆਏ ਗੁਰਮੁਖ ਰਾਤੇ ਸ਼ਬਦ ਰੰਗਾਏ ਨਿਜ ਘਰ ਵਾਸਾ ਹਰ ਗੁਣ ਗਾਏ ਰੰਗ ਚਲੂਲੈ ਹਰ ਰਸ ਪਾਏ ਇਹੋ ਰੰਗ ਕਦੇ ਨਾ ਉਤਰੈ ਸੱਚ ਸਮਾਏ ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ।

ਲਾਇਆ ਨਾਨਕ ਤ੍ਰਿਸ਼ਨ ਬੁੱਝੀ ਮਨ ਤਨ ਸੁਖ ਪਾਇਆ ਰਾਗ ਬਿਲਾਵਲ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਦਮ ਮਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ

ਬੋਹਿਤ ਹੈ ਕਲ ਯੁਗ ਖੇਵਟ ਗੁਰ ਸ਼ਬਦ ਤਰਹੋ ਮੇਰੇ ਮਨ ਹਰ ਗੁਣ ਹਰ ਕੁਛ ਰਹੋ ਮਸਤਕ ਲਿਖਤ

ਸਾਹਿਬ ਅਨੰਦ ਮੂਲ ਧਿਆਇਓ ਪੁਰਖੋਤਮ ਅਨਦਿਨ ਅਨੰਦ ਅਨੰਦੇ ਧਰਮ ਰਾਏ ਕੀ ਕਾਣ ਚੁਕਾਈ ਸਭ ਚੁਕੇ ਜਮ ਕੇ ਛੰਦੇ ਜਪ ਮਨ ਹਰ ਹਰ ਨਾਮ ਗੋਬਿੰਦੇ ਵਡਭਾਗੀ ਗੁਰ ਸਤਿਗੁਰ ਪਾਇਆ ਗੁਣ ਗਾਏ ਪਰਮਾਨੰਦੇ ਰਹਾ ਸਾਖਤ ਮੂੜ ਮਾਇਆ ਕੇ ਵਧਿਕ ਵਿੱਚ ਮਾਇਆ ਫਿਰ ਹੈ ਫਿਰੰਦੇ ਤ੍ਰਿਸ਼ਨਾ ਜਲਤ ਕਿਰਤ ਕੇ ਬਾਧੇ ਜਿਉਂ ਤੇਲੀ

ਸਤਿਗੁਰੂ ਜੀ ਸਾਡੇ ਤੇ ਵੀ ਤਰਸ ਕਰੋ। ਤੁਹਾਡੀ ਦਇਆ, ਤੁਹਾਡੀ ਨਦਰ, ਤੁਹਾਡੀਆਂ ਬਖਸ਼ਿਸ਼ਾਂ ਮਿਲ ਜਾਣ, ਨਾਮ ਦੀਆਂ ਦਾਤਾਂ, ਦਾਨਾ ਸਿਰ ਦਾਨ, ਨਾਮ ਦਾਨ ਤੇ ਸਮਝ ਲੈਣਾ ਸਭ ਕੁਝ ਮਿਲ ਗਿਆ। ਭੁੱਲ ਚੁੱਕ ਦੀ ਖਿਮਾ, ਸਭ ਦੀ ਹਾਜ਼ਰੀ ਪ੍ਰਵਾਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ। ਆਓ ਭਾਈ ਸਾਹਿਬ ਜੀ, ਭਾਈ ਮਨਮੋਹਨ ਸਿੰਘ ਜੀ ਬੜੇ ਹੀ ਗੁਰੂ ਦੇ ਸਾਜੇ ਹੋਏ, ਨਿਵਾਜੇ ਹੋਏ, ਲੰਬੇਰੀ ਸੇਵਾ ਕਰਨ ਵਾਲੇ ਭਾਈ ਰਛਪਾਲ ਸਿੰਘ ਜੀ ਦੇ ਜਥੇ ਨਾਲ ਕੀਰਤਨ ਦੀਆਂ ਹਾਜ਼ਰੀਆਂ ਭਰਨਗੇ। ਅਸੀਸ ਦਿਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਜੀ ਮਹਾਰਾਜ ਦੇ ਵਿਆਹ ਵਿੱਚ ਸ਼ਾਮਿਲ ਹੋਣਾ, ਬਰਾਤ ਵਿੱਚ ਹਾਜ਼ਰੀ ਭਰਨੀ ਹੈ ਤੇ ਮਨ ਕਰਕੇ ਫਿਰ ਕੀਰਤਨ ਨਾਲ ਜੁੜ ਜਾਈਏ ਸਾਰੇ। ਇੱਕ ਇੱਕ ਪੰਗਤੀ ਕਰਿਓ ਕਿਰਪਾ ਸਾਹਿਬ।

ਸਿੱਧੀ ਧਾਰਨਾ ਹੈ। ਪਰ ਕਹਿੰਦੇ ਨੇ ਜਿਹੜੇ ਵਿਰਲੇ ਇਸ ਰਸ ਨੂੰ ਪੀ ਜਾਂਦੇ ਨੇ ਫਿਰ ਉਹ ਕਦੇ ਵੱਖ ਨਹੀਂ ਹੁੰਦੇ, ਨਾਨਕ ਗੁਰਮੁਖ ਮਿਲ ਰਹੇ ਰੱਬ ਵਰਗੇ ਹੋ ਜਾਂਦੇ। ਉਹਨਾਂ ਚ ਤੇ ਮਾਲਕ ਚ ਫਰਕ ਨਹੀਂ ਹੁੰਦਾ। ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇਜਾ। ਇੱਕ ਇੱਕ ਪੰਕਤੀ ਬੜੀ ਭਾਵਨਾ ਨਾਲ ਕੀਰਤਨ ਇਲਾਹੀ ਨੂਰ ਹੈ, ਕੀਰਤਨ ਬੰਦਗੀ ਹੈ, ਕੀਰਤਨ ਭਗਤੀ ਹੈ। ਜੇ ਮੈਂ ਗੱਲ ਕਰਾਂ ਸਭ ਤੋਂ ਸੌਖਾ ਤਰੀਕਾ ਕੀਰਤਨ ਹੈ, ਉਸ ਪਰਮਾਤਮਾ ਨੂੰ ਮਿਲਣ ਦਾ ਸਭ ਤੋਂ ਸੌਖਾ ਮਾਰਗ।

ਜਿਹੜਾ ਤਨ ਸਾਨੂੰ ਦੇ ਰਿਹਾ ਹੈ ਨਾ, ਜਿਹਨਾਂ ਨੂੰ ਆਪਾਂ ਸਵਾਸ ਵੀ ਕਹਿ ਦਿੰਦੇ ਹਾਂ, ਸਾਂਸ ਵੀ ਕਹਿ ਦਿੰਦੇ ਹਾਂ, ਜਿਹੜਾ ਦਮਦਮ ਦੇ ਵਿੱਚ ਭਲਾ ਕਰੇਗਾ, ਚੰਗੇ ਕਰਮ ਕਰੇਗਾ, ਉਹਨੂੰ ਯਾਦ ਕਰੇਗਾ, ਕਹਿੰਦੇ ਨੇ ਫਿਰ ਜੀਵਨ ਯਾਤਰਾ ਸਫਲੀ ਹੋ ਜਾਏਗੀ। ਜੋ ਦਮ ਚਿਤਨਾ ਆਵਈ ਸੋ ਦਮ ਪਿਰਥਾ ਜਾਏ। ਸਤਿਗੁਰੂ ਕਹਿ ਰਹੇ ਨੇ ਇਹਨਾਂ ਦਮਾਂ ਨਾਲ ਜਿੰਨੀਆਂ ਮਰਜ਼ੀ ਵੱਡੀਆਂ ਵੱਡੀਆਂ ਗੱਲਾਂ ਕਰ ਲਓ, ਜੇ ਉਹਦਾ ਸ਼ੁਕਰ ਨਹੀਂ, ਕਰਮ ਚੰਗਾ ਨਹੀਂ, ਫਿਰ ਇਹ ਸਵਾਸ ਵਿਅਰਥ ਚਲੇ ਜਾਂਦੇ। ਆਓ, 5-7 ਮਿੰਟ 10 ਮਿੰਟ ਬਾਕੀ ਨੇ, ਸਮਾਪਤੀ ਹੈ।

ਆਪ ਜੀਆਂ ਦਾ ਸਭਨਾ ਦਾ ਧੰਨਵਾਦ। ਕੀਰਤਨ ਸੁਣਿਆ ਹੀ ਨੇ, ਕੀਰਤਨ ਗਾਇਆ ਔਰ ਗਾਉਣ ਵਾਸਤੇ ਹੀ ਜੀਵਨ ਮਿਲਿਆ। ਹਰ ਜਸ ਰੇ ਮਨਾ ਗਾਇਲ ਹੈ ਜੋ ਸੰਗੀ ਹੈ। 1992 ਵਿੱਚ ਦਾਸਰਿਆਂ ਨੇ ਇਹ ਸ਼ਬਦ ਗਾਇਆ ਸੀ। ਤਕਰੀਬਨ 30-35 ਸਾਲ ਹੋ ਚੱਲੇ ਨੇ ਟੀ ਸੀਰੀਜ਼ ਰਾਹੀਂ, ਜਿੱਥੋਂ ਸਾਡੀ ਪਛਾਣ ਬਣੀ। ਪਹਿਲੀ ਸੀਰੀ ਦਾ ਨਾਮ ਸੀ ਦਮ ਦਮ ਸਦਾ ਸਮਾਂ, ਅਤੇ ਆਪ ਸੰਗਤਾਂ ਵਿੱਚੋਂ ਹੁਕਮਨਾਮੇ ਹੋਏ ਨੇ ਜੋ ਜੋ ਸ਼ਬਦਾਂ ਦੇ, ਉਹੀ ਅੱਜ ਅਸੀਂ ਗਾਏ ਨੇ। ਵਿੱਚੋਂ ਸੰਗਤਾਂ ਪਿਆਰ ਕਰਦੀਆਂ ਨੇ ਅਤੇ ਫਿਰ ਸਿੱਧੀ ਗੁਰੂ ਨਾਨਕ ਨਾਲ ਜੁੜ ਜਾਂਦੀਆਂ। ਸੋ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਅਸਥਾਨ ਵੱਲੋਂ, ਦਾਸਰਿਆਂ ਵੱਲੋਂ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਸਮੂਹ ਪ੍ਰਬੰਧਕ ਵੀਰਾਂ ਵੱਲੋਂ ਜੋ ਸਾਨੂੰ ਦੋ ਲੰਗਰ ਬਾਬੇ ਨਾਨਕ ਨੇ ਲਾਏ ਨੇ, ਇੱਕ ਸਰੀਰ ਦਾ ਅਤੇ ਇੱਕ ਰੂਹ ਦਾ। ਜਿੱਥੇ ਰੂਹ ਦਾ ਲੰਗਰ ਲੱਗ ਜਾਏ, ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਵੀ ਖੱਟੇ, ਜਿੱਥੇ ਬੰਦਗੀ ਦਾ ਲੰਗਰ ਲੱਗ ਜਾਏ ਉੱਥੇ ਘਾਟੇ ਨਹੀਂ ਪੈਂਦੇ। ਅਗਲਾ ਪ੍ਰੋਗਰਾਮ ਬੜੇ ਪਿਆਰ ਨਾਲ ਵੀਰ ਅੰਮ੍ਰਿਤਪਾਲ ਸਿੰਘ ਜੀ ਉਹਨਾਂ ਪਾਸੋਂ ਆਪ ਜੀ ਪਿਆਰ ਨਾਲ ਸਰਵਣ ਕਰੋ, ਅਸੀਸ ਦਿਓ ਤੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

पर्ची के लिए।

ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਭਾਵ ਕੀਤਾ। ਪਰਮੇਸ਼ਰ ਬਣਤ ਬਣਾਈ ਫਿਰ ਡੋਤ ਕਤੂ ਨਾਹੀ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੁੱਤਰ ਅਤੇ ਰਾਜ ਦਰਬਾਰ ਦੀਆਂ ਹਾਜ਼ਰੀਆਂ, ਬੜੇ ਹੀ ਖੁਸ਼ੀਆਂ ਭਰੇ ਮੌਕੇ 'ਚ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜ੍ਹੇ ਮਿੰਟਾਂ ਵਿੱਚ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਦੁਆਰਾ ਕਾਕਾ ਗਗਨਦੀਪ ਸਿੰਘ ਅਤੇ ਬੇਟੀ ਜੈਨੀਫਰ ਲਿਊਸ ਦੇ ਆਨੰਦ ਕਾਰਜ ਸ਼ੁਰੂ ਕਰਨ ਜਾ ਰਹੇ ਹਾਂ, ਅਤੇ ਮੈਨੂੰ ਹੁਕਮ ਹੋਇਆ ਕਿ ਮੈਂ ਪੰਜਾਬੀ ਅਤੇ ਇੰਗਲਿਸ਼ ਦੋਨਾਂ ਵਿੱਚ ਹੀ ਪ੍ਰੋਗਰਾਮ ਚਲਾਵਾਂ। ਸੋ ਆਸ ਹੈ ਕਿ ਤੁਸੀਂ ਪ੍ਰਵਾਨਗੀ ਦਿਓਗੇ। ਕੋਸ਼ਿਸ਼ ਕਰੂੰਗਾ ਮੈਂ ਘੱਟ ਤੋਂ ਘੱਟ ਟਾਈਮ ਲਾਉਣ ਦੀ ਦੋਨੋਂ ਪਾਸੇ, ਅਤੇ ਦੋਨੋਂ ਹੀ ਪਾਸੇ ਪੰਜਾਬੀ ਵਾਲੇ ਵੀ ਅਤੇ ਇੰਗਲਿਸ਼ ਵਾਲੇ ਵੀ ਦੋਨੋਂ ਆਨੰਦ ਮਾਣਨਗੇ ਫਿਰ। ਸੋ ਮੈਂ ਹੁਣ ਇੰਗਲਿਸ਼ ਦੱਸ ਦਿਆਂ। ਵਿਦ ਦਾ ਗ੍ਰੇਸ ਆਫ ਗੋਡ, ਵਿਦ ਦਾ ਗ੍ਰੇਸ ਆਫ ਗੁਰੂ ਗ੍ਰੰਥ ਸਾਹਿਬ, ਵੀ ਆਰ ਗੋਇੰਗ ਟੂ ਸਟਾਰਟ ਦਾ ਆਨੰਦ ਕਾਰਜ ਸੈਰੇਮਨੀ ਆਫ ਗਗਨਦੀਪ ਸਿੰਘ ਐਂਡ ਜੈਨੀਫਰ ਲਿਊਸ ਇਨ ਅ ਫਿਊ ਮਿੰਟਸ। ਹੇਅਰ ਆਈ ਵੁੱਡ ਲਾਈਕ ਟੂ ਟੈਲ ਯੂ ਦੈਟ ਗਗਨਦੀਪ ਸਿੰਘ ਇਜ਼ ਅ ਡਾਕਟਰ ਐਂਡ ਹੀ ਸਨ ਆਫ ਸਰਦਾਰ ਸੁਖਵਿੰਦਰ ਸਿੰਘ ਟੋਗਰ ਐਂਡ ਬੀਬੀ ਸੁਰਿੰਦਰ ਕੌਰ ਐਂਡ ਬਰਾਈਡ ਜੈਨੀਫਰ ਲਿਊਸ ਇਜ਼ ਅ daughter of Mr. Doug David Lewis and Mrs. Tarsita Lewis. We will be starting the ceremony in a few minutes. There are a couple of steps that I would like to let the lucky couple know, along with the rest of the congregation. Punjabi ch dasdaan ke main ਉਹਨਾਂ ਨੂੰ ਦੱਸਣਾ ਹੈਗਾ ਕਿਹੜੇ ਕਿਹੜੇ ਹਿੱਸੇ ਆ ਆਨੰਦ ਕਾਰਜ ਦੇ। ਸੋ ਜਿਵੇਂ ਆਪਾਂ ਨੂੰ ਪਤਾ ਪਹਿਲਾਂ ਕੀਤਾ ਲੋੜੀ ਕੰਮ ਸਵਾਰ ਪਿਆ ਕਿ ਕਾਰਜ ਦੇ ਸਵਾਰ ਸਤਿਗੁਰੂ ਸਾਹਿਬ ਸਾਖੀ ਇਹਦਾ ਸ਼ਬਦ ਪੜਿਆ ਜਾਂਦਾ, ਫਿਰ ਅਰਦਾਸ, ਅਰਦਾਸ ਤੋਂ ਬਾਅਦ ਹੁਕਮਨਾਮਾ, ਹੁਕਮਨਾਮੇ ਤੋਂ ਬਾਅਦ ਪੱਲੇ ਜਸਮ, ਪੱਲੇ ਜਸਮ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋ ਜਾਂਦਾ, ਅਤੇ ਲਾਵਾਂ ਚਾਰ, ਉਸ ਤੋਂ ਬਾਅਦ ਥੋੜ੍ਹਾ ਕੀਰਤਨ ਅਤੇ ਫਿਰ ਅਰਦਾਸ ਅਤੇ ਸਮਾਪਤੀ। ਇੰਗਲਿਸ਼ ਵਿੱਚ ਦੱਸਦੇ ਹਾਂ, there are a couple of segments of the marriage ceremony according to Sikh Rath Murjada. First part is going to be singing of a holy hymn, Kita Lori Kam Swar Pya Ki Kar Je Swar Sat Gusha Sakhiye. After that is sung, then we will have a prayer or ardas, short one, in which the lucky couple and their parents will stand, rest of the congregation will stay seated. After Ardas, we will have the Hukamnama. After Hukamnama, we will have the Palla ceremony. After Palla ceremony, we will have the actual part of the marriage, the Lama part. And I would explain the Lama part when we will start that part, not now. So after Lama, we will have few more holy hymns being sung. Then again, Ardas to conclude that ceremony. And then we will have honoring the couple, and that should do it. If somebody wants to do congratulate the couple, then we will do that part also there. So we are going to start the ceremony with the singing of the holy hymn Kita Lori Kam Swar Pya Kaj Je Swar Sat Gur Sat Sakhiye. So karo ji shuru phir. Vaheguru ji ka khalsa.

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਹੁਣ ਪੱਲੇ ਦੀ ਰਸਮ ਕੀਤੀ ਜਾਏਗੀ ਜੀ, ਨਾਓ ਵੀ ਉਡੇ ਦਾ ਪੱਲਾ ਸੈਰੇਮਨੀ। ਆਈ ਵਿਲ ਰਿਕੁਐਸਟ ਮਿਸਟਰ ਡੇਵਿਡ ਲੂਇਸ ਟੂ ਕਮ ਟੂ ਦਾ ਪੰਟ ਐਂਡ ਟੇਕ ਦਾ ਪੱਲਾ ਆਫ ਗਗਨਦੀਪ ਸਿੰਘ ਐਂਡ ਗੈਟ ਹੋਲਡ ਇਨ ਹਰ ਇਨ ਦਾ ਹੈਂਡ ਆਫ ਹਰ ਡਾਟਰ ਹਿਸ ਡਾਟਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਾਂ ਦਾਵਾਂ ਦਾ ਸਾਜ ਜਵਾਬ ਸ਼ੁਰੂ ਕਰਨ ਵਾਲੇ, ਅਤੇ ਮੈਂ ਬੇਨਤੀ ਕਰਾਂਗਾ ਕਿ ਕੋਈ ਵੀ ਲਾਗੇ ਬਹੁਤਾ ਨਾ ਡਿਸਟਰਬ ਕਰੇ ਕਪਲ ਨੂੰ, ਤਾਂ ਕਿ ਉਹਨਾਂ ਦੇ ਕਾਰਨ ਉਹ ਫੋਕਸ ਰਹਿਣ। ਅਤੇ ਇਸ ਤੋਂ ਪਹਿਲਾਂ ਕਿ ਅਸੀਂ ਉਹ ਦਾਵਾਂ ਦਾ ਪਾਠ ਸ਼ੁਰੂ ਕਰੀਏ, ਮੈਂ ਕੁਛ ਬੇਨਤੀਆਂ ਕਰਨੀਆਂ। ਇੱਕ ਤਾਂ ਇਹ ਕਿ ਆਪਾਂ ਇੱਥੇ ਤਾੜੀ ਨਹੀਂ ਮਾਰਦੇ ਗੁਰੂ ਘਰ ਦੇ ਅੰਦਰ ਕਦੇ ਵੀ, ਅਤੇ ਦੂਸਰਾ ਆਪਾਂ ਵਾਰਨੇ ਨਹੀਂ ਕਰਦੇ ਨਾ ਫੁੱਲਾਂ ਦੇ ਨਾ ਪੈਸਿਆਂ ਦੇ। ਸੋ ਮੈਂ ਇੰਗਲਿਸ਼ ਵਿੱਚ ਕਰਦੇ ਹਾਂ ਹੁਣ। ਵੀ ਵਿਲ ਸਟਾਰਟ ਇੰਗ ਦਾ ਲਾਵਾਂ ਪਾਰਟ ਇਨ ਏ ਫਿਊ ਮਿੰਟਸ। ਬਿਫੋਰ ਵੀ ਡੂ ਦੈਟ ਆਈ ਐਮ ਗੋਇੰਗ ਟੂ ਰਿਕੁਐਸਟ ਫਿਊ ਥਿੰਗਸ ਦੈਟ ਵੀ ਡੂ ਨਾਟ ਕਲੈਪ ਇਨ ਦਾ ਸਿੱਖ ਟੈਂਪਲਸ any time anywhere in the world, that's the protocol. Second, we do not wave the flowers or the money around the neck of the couple, that's also worldwide. Being Guru Granth Sahib being the supreme, we have to keep that in mind. Now I'm going to talk about the rear part lama. Couple has decided to listen to lama part by sitting. So I'm going to address the couple. I would like the cameraman, please get a little away from where you are sitting. You are in the way. So both are right. Either they can sit down during the lama part or they can stand. According to Rath Marjada, both are correct. So they decided to sit. The citation of the first Naam will be done by Pai Sapa Navneet Singh Ji. As he finishes the citation of the first Naam, and he will repeat the last line or the last two lines of that stanza. That's indication for the couple to bow to Guru Granth Sahib and start the first parkarman, or the first round, to coming towards my side with Gagandeep Singh leading the round. And he will be leading throughout the lama part, all the four of them. And Jennifer will be walking behind him. I would be gesturing them to help out when to stand, when to sit, when to start their long, the round I mean. That should make them comfortable. Other people should be enjoying it. So main hun benti karan ke Punjabi ch dass dyan ke inhone lama baith ke suni hai, te baith ke sun to baad jo hi Guru Nanak Sahib da naam dooji vari aaya, oh pehli round de vich tan inhone matha tek ke khade ho jana, te khade ho ke ਫਿਰ ਪਹਿਲੀ ਪਰਿਕਰਮਾ ਕਰਨੀ ਹੈ, ਅਤੇ ਨਾਲ ਉਹਨਾਂ ਨੇ ਫਿਰ ਪਰਿਕਰਮਾ ਕਰਕੇ ਵਾਪਸ ਜਾ ਕੇ ਆਪਣੇ ਥਾਂ 'ਤੇ ਮੱਥਾ ਟੇਕ ਕੇ ਬੈਠ ਜਾਣਾ ਦੂਜੀ ਪਰਿਕਰਮਾ, ਦੂਜੀ ਲਾਮ ਦੇ ਪਾਠ ਸਰਨ ਕਰਨ ਲਈ। ਇਨ ਇੰਗਲਿਸ਼ ਆਈ ਵਾਸ ਸੇਇੰਗ ਰੀਸਾਈਟੇਸ਼ਨ ਡਿਊ ਟੂ ਰਿਸਪੈਕਟ ਟੂ ਗੁਰਬਾਣੀ, ਵੀ ਡੋਂਟ ਸੇ ਰੀਡਿੰਗ, ਪਲੀਜ਼ ਮੇਕ ਸ਼ੋਰ ਦੈਟ ਵੀ ਆਲਵੇਜ਼ ਲਰਨ ਦੈਟ ਦ ਵਰਡ ਰੀਸਾਈਟੇਸ਼ਨ ਔਰ ਰਿਸਾਈਟਿੰਗ ਗੁਰਬਾਣੀ। ਆਈ ਅਪਰੀਸ਼ੀਏਟ ਦੈਟ ਇਫ ਯੂ ਸਟਾਰਟ ਯੂਜ਼ਿੰਗ ਦੈਟ ਪਾਰਟ। So, ਆਪਾਂ ਹੁਣ ਸ਼ੁਰੂ ਕਰੀਏ ਜੀ। ਸੋ ਭਾਈ ਸਾਹਿਬ ਜੀ ਸ਼ੁਰੂ ਕਰਨ ਲੱਗੇ ਨੇ ਹੁਣ ਪਹਿਲੇ ਰਾਮ ਦਾ ਪਾਠ। ਵੀ ਆਰ ਗੋਇੰਗ ਟੂ ਸਟਾਰਟ ਦਾ ਰਿਸਾਈਟੇਸ਼ਨ ਦਾ ਫਸਟ ਰਾਮ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।

ਵਾਰੀ ਦੋਨਾਂ ਪਰਿਵਾਰਾਂ ਨੂੰ ਤੇ ਸਾਰੀ ਸਾਧ ਸੰਗਤ ਨੂੰ ਮਹਾਨ ਖੁਸ਼ੀ ਦੀਆਂ ਲੱਖ ਲੱਖ ਵਧਾਈਆਂ ਜੀ। ਇਸ ਦੇ ਨਾਲ ਹੀ ਦੀਵਾਨ ਦੀ ਸਮਾਪਤੀ ਹੈ। ਆਓ ਅਰਦਾਸ ਦੇ ਵਿੱਚ ਸ਼ਾਮਲ ਹੋਈਏ। ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੱਚਾ ਜੀ ਇਸ ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਆਨੰਦ ਕਾਰਜ ਹੋਏ। ਗਰੀਬ ਨਵਾਜ ਆਨੰਦ ਕਾਰਜ ਦੀ ਮਰਿਆਦਾ ਨਿਭਾਉਂਦਿਆਂ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀਆਂ। ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ, ਸਤਿਗੁਰੂ ਜੀ ਕਿਰਪਾ ਕਰਨੀ। ਸੁਭਾਗ ਜੋੜੀ ਦੇ ਸਿਰ ਤੇ ਸਦਾ ਮਿਹਰਾਂ ਭਰਿਆ ਹੱਥ ਰੱਖਣਾ, ਗ੍ਰਿਸ਼ ਧਰਮ ਦੀਆਂ ਖੁਸ਼ੀਆਂ ਖੇੜੇ ਝੋਲੀ ਵਿੱਚ ਪਾਉਣੀਆਂ, ਗ੍ਰਿਸ਼ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਲਈ ਆਪ ਜੀ ਨੇ ਸਦਾ ਬਲ ਉੱਦਮ ਅਤੇ ਮਾਰਗ ਦਰਸ਼ਨ ਕਰਦੇ ਰਹਿਣਾ, ਰਹਿਮਤਾਂ ਕਰਨੀਆਂ, ਦੋਹਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਆਪਸੀ ਪ੍ਰੇਮ ਪਿਆਰ ਭਾਵਨਾ ਇਤਫਾਕ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ, ਸੁਭਾਗ ਜੋੜੀ ਨੂੰ ਗੁਰਸਿੱਖੀ ਜੀਵਨ ਪ੍ਰਦਾਨ ਕਰਨਾ, ਰਹਿਮਤਾਂ ਕਰਨੀਆਂ, ਨਾਮ ਦਾ ਰੰਗ ਸਾਧੂ ਦਾ ਸੰਗ ਨਿਸ਼ਚਾ ਅਭੰਗ ਬਖਸ਼ਿਸ਼ ਕਰਨਾ। ਸਤਿਗੁਰੂ ਜੀਓ ਇਸ ਵਕਤ ਆਪ ਜੀ ਕੇ ਹਜ਼ੂਰ ਸੁਭਾਗ ਜੋੜੀ ਵੱਲੋਂ ਆਪ ਜੀਆਂ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ, ਆਪ ਜੀਆਂ ਨੇ ਅੰਗੀਕਾਰ ਕਰਨੇ, ਸਦੀਵ ਕਾਲ ਪੜਦੇ ਖਜਨੇ ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਸਤਿਗੁਰ ਜੀ, ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਤਿਲ ਫੁਲਮੇ ਭੇਟਾਵਾਂ ਮਾਇ ਅਰਪਣ ਕੀਤੀ। ਦਰ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਅਰਦਾਸਾਂ ਬੇਨਤੀਆਂ ਸਭਨਾਂ ਦੀਆਂ ਦਰ ਤੇ ਪ੍ਰਵਾਨ ਕਰਨੀਆਂ। ਗਰੀਬ ਨਵਾਜ ਰਹਿਮਤਾਂ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦਾ ਬਲ ਬੁੱਧ ਬਤ

0: ਨਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮਕੇ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਬੜੇ ਹੀ ਖੁਸ਼ੀਆਂ ਤੇ ਮੰਗ ਭਰੇ ਸਮੇਂ ਤੇ ਜਦੋਂ ਆਨੰਦਕਾਰੀ ਰਸਮ ਨਿਰਵਿਘਨਤਾ ਸਾਹਿਤ ਸੰਪੂਰਨ ਹੋਈ ਹੈ ਇਸ ਖੁਸ਼ੀ ਭਰੇ ਮੌਕੇ ਤੇ ਮੈਂ ਵਿਵਸਥਾ ਜੋੜੀ ਨੂੰ ਭਾਵ ਡਾਕਟਰ ਗਗਨਦੀਪ ਸਿੰਘ ਅਤੇ ਡਾਕਟਰ ਜੈਨੀਫਰ ਲੁਇਸ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਨਾਲ ਉਹਨਾਂ ਦੇ ਮਾਤਾ ਪਿਤਾ ਸਮੂਹ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਮਿੱਤਰਾਂ ਦੋਸਤਾਂ ਨੂੰ ਸਭਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਨਾਲ ਕਾਲਪੁਰਖ ਪਾਸ ਬੇਨਤੀ ਕਰਦਾ ਕਿ ਕਾਲਪੁਰਖ ਉਹਨਾਂ ਨੂੰ ਸਦਾ ਚੜ੍ਹਦੀ ਕਲਾਂ ਬਖਸ਼ਦਾ ਹੋਇਆ ਇਸ ਜੀਵਨ ਦੇ ਅੰਦਰ ਇੱਕ ਦੂਜੇ ਦਾ ਸਾਥ ਨਿਭਾਉਣ ਦਾ ਉਹਨਾਂ ਨੂੰ ਬਲ ਬਖਸ਼ੇ ਖੁਸ਼ੀਆਂ ਖੇੜੇ ਅਤੇ ਵਿਆਹਤਾ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਉਹਨਾਂ ਦੀ ਝੋਲੀ 'ਚ ਗੁਰੂ ਪਾਵੇ ਸਾਡੀ ਅਰਦਾਸ ਬੇਨਤੀ ਹੈ ਜੀ ਇੰਗਲਿਸ਼ ਦੇ ਵਿੱਚ ਇਟਸ ਵੈਰੀ ਅਸੋਸ਼ੀਅਸ ਆਫ ਅਕਵਿਜ਼ਨ ਵੈਨ ਦਾ ਮੈਰਿਜ ਸੈਰੇਮਨੀ ਆਫ ਡਾਕਟਰ ਗਗਨਦੀਪ ਸਿੰਘ ਐਂਡ ਡਾਕਟਰ ਜੈਨੀਫਰ ਲੁਇਸ ਵਾਜ ਕੰਪਲੀਟਡ ਵਿਦ ਦਾ ਗ੍ਰੇਸ ਆਫ ਵਾਹਿਗੁਰੂ ਵਿਦ ਦਾ ਗ੍ਰੇਸ ਆਫ ਗੋਡ ਐਟ ਦਿਸ ਆਸਪੇਸ਼ੀਅਸ ਓਕੇਜ਼ਨ ਆਈ ਕੰਗ੍ਰੈਚੁਲੇਟ ਦਾ ਕਪਲ ਦੇਅਰ ਪੇਰੈਂਟਸ ਦੇਅਰ ਰਿਲੇਟਿਵਸ ਦੇਅਰ ਗੈਸਟ ਔਨ ਬੋਥ ਸਾਈਡਸ ਐਂਡ ਆਈ ਐਮ ਪ੍ਰੇਇੰਗ ਟੂ ਗੋਡ ਟੂ ਗਿਵ ਦੈਮ ਸਟਰੈਂਥ ਐਂਡ ਪਾਵਰ ਟੂ ਸਟਿਕ ਟੂਗੈਦਰ ਇਨ ਦਿਸ ਲਾਈਫ ਬਿਕੋਜ਼ ਯੂ ਬੋਥ ਹੈਵ ਟੇਕਨ ਦਾ ਬਾਓ ਬਾਈ ਟੇਕਿੰਗ ਫੋਰ ਰਾਊਂਡਸ ਅਰਾਊਂਡ ਗੁਰੂ ਗ੍ਰੰਥ ਸਾਹਿਬ ਵਿਦਆਊਟ ਸਪੀਕਿੰਗ ਯੂ ਹੈਵ ਟੇਕਨ ਦਾ ਬਾਓ ਟੂ ਸਟੇ ਟੂਗੈਦਰ ਇਨ ਦਿਸ ਲਾਈਫ ਥਰੂ ਥਿਕ ਐਂਡ ਥਿਨ ਐਂਡ ਆਈ ਪ੍ਰੇ ਟੂ ਗੋਡ ਦੈਟ ਗੋਡ ਬਲੈਸ ਯੂ ਦਾ ਸਟਰੈਂਥ ਐਂਡ ਦਾ ਪਾਵਰ ਐਂਡ ਆਲ ਦਾ ਹੈਪੀਨੈਸ ਆਫ ਮੈਰਿਡ ਲਾਈਫ ਅਤੇ ਮੈਂ ਹੁਣ ਬੇਨਤੀ ਕਰਾਂ ਭਾਈ ਸਾਹਿਬ ਭਾਈ ਨਵਜੀਤ ਸਿੰਘ ਜੀ ਨੂੰ ਕਿ ਉਹਨਾਂ ਨੂੰ ਸਨਮਾਨ ਕੀਤਾ ਜਾਵੇ ਅਤੇ ਉਹਨਾਂ ਨੂੰ ਬੇਨਤੀ ਹੈ ਖੜ੍ਹੇ ਹੋ ਕੇ ਲੈਣਗੇ ਸਨਮਾਨ ਜੀ ਨਾ ਵੀ ਆਰ ਗੋਇੰਗ ਟੂ ਆਨਰ ਦਾ ਕਪਲ ਕਪਲ ਇਜ਼ ਰਿਕੁਐਸਟ ਟੂ ਸਟੈਂਡ ਅਪ ਟੂ ਰਿਸੀਵ ਦਾ ਆਨਰ ਦਾ ਸਰੋ ਪਾਊਸ ਦੈਟ ਦਾ ਬੈਸਟ ਆਨਰ ਦੈਟ ਵੀ ਪ੍ਰੋਵਾਈਡ ਇਨ ਦਾ ਸਿੱਖ ਗੁਰਦੁਆਰਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਵੇਂ ਤੁਸੀਂ ਦੇਖਿਆ ਕਿ ਦੋਨਾਂ ਨੂੰ ਦਿੱਤਾ ਗਿਆ ਸਿਰੋ ਪਾਉ ਦਾ ਭਾਵ ਦੋਨਾਂ ਦਾ ਦਰਜਾ ਬਰਾਬਰ ਹੈ ਸਿੱਖ ਧਰਮ ਦੇ ਅੰਦਰ ਐਜ਼ ਯੂ ਹੈਵ ਸੀਨ ਦੈਟ ਬੋਥ ਆਰ ਆਨਰਡ ਈਕੁਅਲੀ ਇਨ ਸਿੱਖਇਜ਼ਮ ਹਸਬੈਂਡ ਐਂਡ ਵਾਈਫ ਹੈਵ ਦਾ ਈਕੁਅਲ ਸਟੈਟਸ ਸੋ ਵਿਦਆਊਟ ਮੇਕਿੰਗ ਟੇਕਿੰਗ ਟੂ ਮਚ ਟਾਈਮ ਆਈ ਵੁੱਡ ਰਿਕੁਐਸਟ ਨਾਓ ਸਰਦਾਰ ਸੁਖਦੇਵ ਸਿੰਘ ਬੈਣੀਵਾਲ ਜੀ ਟੂ ਕਮ ਐਂਡ ਥੈਂਕ ਦਾ ਗੈਸਟ ਔਨ ਬੋਥ ਸਾਈਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਬੈਣੀਵਾਲ ਜੀ ਹੁਣ ਸਾਰਿਆਂ ਦਾ ਧੰਨਵਾਦ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਬਹੁਤ ਹੀ ਖੁਸ਼ੀ ਦੇ ਮੌਕੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦਾ ਨਿੱਘ ਮਾਣ ਰਹੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਵੇਂ ਹੀ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਹੋਵੇ ਬੱਚਾ ਗਗਨਦੀਪ ਸਿੰਘ ਸਪੁੱਤਰ ਸਰਦਾਰ ਸੁਖਵਿੰਦਰ ਸਿੰਘ ਜੀ ਅਤੇ ਬੀਬੀ ਸੁਰਿੰਦਰ ਕੌਰ ਜੀ ਦੇ ਸ਼ੁਭ ਆਨੰਦ ਕਾਰਜ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਸੰਗਤ ਦੀ ਹਜ਼ੂਰੀ ਦੇ ਵਿੱਚ ਬੱਚੀ ਜੈਨੀਫਰ ਲੂਹਿਸ ਸਪੁੱਤਰੀ ਡੇਵਿਡ ਲੂਹਿਸ ਅਤੇ ਟਾਰੀਸਤਾ ਲੂਇਸ ਦੇ ਨਾਲ ਗੁਰਮਰਿਆਦਾ ਦੇ ਅਨੁਸਾਰ ਹੋਇਆ ਹੈ ਮਹਾਰਾਜ ਕਿਰਪਾ ਕਰਨ ਇਹਨਾਂ ਨੂੰ ਵਿਉਤਾ ਜੀਵਨ ਬਹੁਤ ਹੀ ਚੜ੍ਹਦੀ ਕਲਾ ਵਿੱਚ ਬਤੀਤ ਕਰਨ ਦਾ ਗੁਰੂ ਮਹਾਰਾਜ ਇਹਨੂੰ ਅਵਸਰ ਬਖਸ਼ਣ ਖੁਸ਼ੀਆਂ ਖੇੜੇ ਹਰ ਮੈਦਾਨ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਦੋਵੇਂ ਹੀ ਪਰਿਵਾਰ ਪੜ੍ਹੇ ਲਿਖੇ ਹਨ ਬੱਚਾ ਬੱਚੀ ਦੋਵੇਂ ਡਾਕਟਰ ਹਨ ਜਿਹੜੀ ਬੱਚੀ ਹੈ ਉਹ ਕੈਂਸਰ ਦੀ ਸਪੈਸ਼ਲਿਸਟ ਹੈ ਅਤੇ ਬੱਚਾ ਐਨਸਥੀਸੀਓਲੋਜਿਸਟ ਹੈ ਜੋ ਕਿ ਬਹੁਤ ਹੀ ਚੰਗੀਆਂ ਇਹਨਾਂ ਨੇ ਇਹਨਾਂ ਦੇ ਪੇਰੈਂਟਸ ਨੂੰ ਵੀ ਵਧਾਈ ਦਿੰਦੇ ਹਾਂ ਜਿਨ੍ਹਾਂ ਨੇ ਇਹਨਾਂ ਨੂੰ ਇੰਨੀ ਵਧੀਆ ਪੜ੍ਹਾਈ ਦੇ ਕੇ ਅਤੇ ਹੁਣ ਗੁਰੂ ਮਹਾਰਾਜ ਜੀ ਦੀ ਚਰਨ ਦੇ ਵਿੱਚ ਲਿਆਂਦਾ ਹੈ ਸ਼ਰਨ ਦੇ ਵਿੱਚ ਲਿਆਂਦਾ ਹੈ ਅਤੇ ਉਹ ਦੋਵਾਂ ਨੇ ਆਨੰਦ ਕਾਰਜ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਚਾਰ ਲਾਵਾਂ ਲਈਆਂ ਹਨ ਇਹ ਜਿਹੜਾ ਬੱਚੇ ਦਾ ਪਰਿਵਾਰ ਹੈ ਸਾਰਿਆਂ ਨੂੰ ਪਤਾ ਹੀ ਹੈ ਵੀ ਸੁਖਵਿੰਦਰ ਸਿੰਘ ਇੱਥੇ ਜਾਣੇ ਪਛਾਣੇ ਆਪਣੇ ਵਿੱਚ ਫਤਿਹਗੜ੍ਹ ਸਾਹਿਬ ਦੀਆਂ ਦੀ ਸੰਗਤਾਂ ਦੇ ਵਿੱਚੋਂ ਜੇ ਗੁਰੂ ਘਰ ਹੈ ਅਤੇ ਇਸ ਏਰੀਏ ਦੇ ਵਿੱਚ ਫਤਿਹਗੜ੍ਹ ਸਾਹਿਬ ਦੀਆਂ ਜਿਹੜੀਆਂ ਸੰਗਤਾਂ ਹਨ ਬਹੁਤ ਹੀ ਉਹਨਾਂ ਦਾ

0: of Guru Granth Sahib and the Sadh Sangat. Congratulations to Jennifer and Gagandeep Singh and their parents, Jennifer's father, David Lewis, and mother, Teresa Lewis. I was just talking to David a few minutes ago when we were having breakfast. I said, what type of law do you do? And he says, I said, my son does. He's also a lawyer. He's in estate planning, and he does the same thing also. So he said it's a good field. So looks like I have some connection with you guys too now. So congratulations again to both of the families. And may Waheguru give you a long life, happiness, and Chardi Kala throughout your marriage life. And both of the families, may you, meet with each other. As in the Sikh culture, you not only marry, it's not the marriage of the groom and the bride, but the families are married too now. So Gagandeep has, we say, two fathers now. So he's got to respect David and Teresa as their parents also. Similarly, Jennifer, you treat Gagandeep's father and mother, Sukhvinder Singh and Surinder Singh, as your mother and father also. So we give very good respect to each other's family. So congratulations to both of you. Welcome to the Sikh Gurdwara San Jose. And jinne vi tusi is parivar di is khushi de vich apna time kadd ke aaye ho saryan da dhanwad kita janda hai parivar vallon te jehdi sagan di ceremony hundi hai usually itthe apan jehde bacche bachi de parents han oh itthe sagan pa dinde han te baki tusi langar hall ch ja ke sagan pa sakde ho so ajj de program di itthe samapti hai. ਫਿਰ ਸਾਰਿਆਂ ਦਾ ਧੰਨਵਾਦ ਜਿਹੜਾ ਤੁਸੀਂ ਇਸ ਸ਼ੁਭ ਮੌਕੇ ਦੇ ਉੱਤੇ ਪਰਿਵਾਰਾਂ ਦੇ ਸੱਦੇ ਦੇ ਉੱਤੇ ਪਹੁੰਚੇ ਹੋ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਧੰਨਵਾਦ ਹੈ ਸਰਦਾਰ ਸੁਖਦੇਵ ਸਿੰਘ ਬੈਣੀਵਾਲ ਜੀ ਦਾ, ਜਿਨ੍ਹਾਂ ਨੇ ਕਿ ਆਪਣੇ ਵਰਕਲੋਡ 'ਚੋਂ ਸਮਾਂ ਕੱਢ ਕੇ ਇੱਥੇ ਆ ਕੇ ਅਤੇ ਸਾਡੇ ਨਾਲ ਬਤੀਤ ਕੀਤਾ. ਸੋ ਨਾਲ ਧੰਨਵਾਦ ਹੈ ਸਾਡੇ ਕੀਰਤਨੀ ਜਥੇ ਭਾਈ ਸਾਹਿਬ ਭਾਈ ਭਜਨ ਸਿੰਘ ਲਹਿਰੀ ਅਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਬੜਾ ਕੀਰਤਨ ਢੁੱਕਵਾਂ ਸਾਨੂੰ ਸਰਵਣ ਕਰਵਾਇਆ. ਮੈਂ ਇੰਗਲਿਸ਼ ਵਿੱਚ ਕਰ ਦਿੰਦਾ ਥੋੜ੍ਹੇ ਮਿੰਟਾਂ 'ਚ. ਨਾਲ ਧੰਨਵਾਦ ਹੈ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਦਾ, ਜਿਨ੍ਹਾਂ ਨੇ ਸਾਨੂੰ ਗੁਰਬਾਣੀ ਸਰਵਣ ਕਰਵਾਈ. ਧੰਨਵਾਦ ਹੈ ਸਾਡੇ ਆਡੋਵਿਜੁਅਲ ਰੂਮ ਵਾਲੇ ਸਰਦਾਰ ਓਂਕਾਰ ਸਿੰਘ ਸੰਘਾ ਅਤੇ ਉਸਦੀ ਟੀਮ ਦਾ, ਜਿਹੜੇ ਸਾਰਾ ਪ੍ਰੋਗਰਾਮ ਜੋ ਹੈ ਲਾਈਵ ਦਿਖਾ ਰਹੇ ਸੀਗੇ. ਧੰਨਵਾਦ ਹੈ ਸਾਡੇ ਗੁਰੂਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਅਮਰਿੰਦਰ ਸਿੰਘ ਬਾਜਵਾ ਜੀ ਦਾ, ਜੋ ਸਾਰਾ ਪ੍ਰੋਗਰਾਮ ਆਪ ਦੇਖਦੇ ਨੇ ਸਾਰਾ ਕੁਛ. ਅਤੇ ਨਾਲ ਧੰਨਵਾਦ ਹੈ ਸਾਡੇ ਦੋ ਕਮੇਟੀ ਮੈਂਬਰਾਂ ਦਾ, ਵਿਸ਼ੇਸ਼ ਤੌਰ 'ਤੇ ਸਰਦਾਰ ਸੋਹਣ ਸਿੰਘ ਸਰੋਤਾ ਅਤੇ ਸਰਦਾਰ ਕਿਰਪਾਲ ਸਿੰਘ ਅਟਵਾਲ, ਜਿਹੜੇ ਕਿ ਦੋਨਾਂ ਪਰਿਵਾਰਾਂ ਦੇ ਨਾਲ ਕੁਝ ਹਫ਼ਤੇ ਪਹਿਲਾਂ ਹੀ ਪਲੈਨਿੰਗ ਦੇ ਵਿੱਚ ਜੁੜ ਜਾਂਦੇ ਨੇ. ਸੋ ਸਭ ਦਾ ਹਾਰਦਿਕ ਹਾਰਦਿਕ ਧੰਨਵਾਦ. ਅਤੇ ਹੁਣ ਇੰਗਲਿਸ਼ ਵਿੱਚ, ਆਈ ਐਮ ਥੈਂਕਫੁਲ ਟੂ ਆਵਰ ਸਿੰਗਿੰਗ ਗਰੁੱਪ, ਦਾ ਕੀਰਤਨੀ ਜਥਾ, ਭਾਈ ਸਾਹਿਬ ਭਾਈ ਹਰਭਜਨ ਸਿੰਘ ਲਹਿਰੀ ਐਂਡ ਹਿਸ ਜਥਾ. ਆਈ ਐਮ ਥੈਂਕਫੁਲ ਟੂ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਟੂ ਰਿਸਾਈਟ ਗੁਰਬਾਣੀ ਐਂਡ ਡੂ ਅਰਦਾਸ ਐਂਡ perform all the protocols of the Anand Karaj. I'm thankful to two members of the management, Sardar Sohan Singh Srinotha and Sardar Kripal Singh Itwar. Those two start helping the families. They start their help about 2-3 weeks before the marriage actually takes place. I'm thankful to the head granthi of our Gurdwara Sardar Manjit Singh Bajwa ji. Thankful to also the audiovisual room leader, Sardar Omkar Singh Sangha, who is performing all the duties free of cost and displaying all the things on the screens. And not only that, sometimes they are and

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਮਾਪਤ ਹੈ ਜੀ ਪ੍ਰੋਗਰਾਮ ਗੁਰੂ ਦੀ ਕਿਰਪਾ ਨਾਲ।

ਨਮਸਕਾਰ ਜੀ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ ਜਿਨ੍ਹਾਂ ਨੇ ਆਪ ਜੀ ਨੂੰ ਲਾਹੀ ਬਣਦੇ ਰਾਗਾਂ ਅਨੁਸਾਰ ਰਸਪਨੇ ਕੀਰਤਨ ਸਰਨ ਪਾਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਖਿਮਾ ਚਾਹੁੰਦੇ ਹਾਂ ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਬਾਰੇ ਕੀਰਤਨ

ਭਾਗ ਹੁੰਦੇ ਹਨ ਜਿਸ ਪ੍ਰਾਣੀ ਦੇ ਉਸਨੂੰ ਗੁਰੂ ਦੀ ਸੰਗਤ ਮਿਲਦੀ ਹੈ ਤੇ ਗੁਰੂ ਦੀ ਸੰਗਤ ਵਿੱਚ ਹੀ ਪਾਰ ਉਤਾਰਾ ਹੁੰਦਾ ਹੈ। ਸੋ ਬਾਣੀ ਵਿੱਚ ਲਿਖਿਆ ਹੈ ਜੇ ਕੋਈ ਇਨਸਾਨ ਇੱਕ ਘੜੀ ਪੁਰਾਣੇ ਟਾਈਮ ਵਿੱਚ ਘੜੀ ਹੁੰਦਾ ਸੀ 24 ਮਿੰਟ ਦਾ ਸਮਾਂ, 24 ਮਿੰਟ 25 ਮਿੰਟ ਲਗਾ ਲਓ ਭਾਵੇਂ। ਸੋ 24 ਮਿੰਟ ਦੇ ਸਮੇਂ ਨੂੰ ਇੱਕ ਘੜੀ ਕਿਹਾ ਜਾਂਦਾ ਸੀ ਤੇ ਕਬੀਰ ਸਾਹਿਬ ਜੋ ਬਹੁਤ ਵੱਡੇ ਭਗਤ ਸੰਤ ਹੋਏ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ, ਕਹਿੰਦੇ ਨੇ ਕਬੀਰ ਏਕ ਘੜੀ ਆਦੀ ਘੜੀ। ਇਨਸਾਨ ਬਹੁਤ ਬਿਜ਼ੀ ਹੈ, ਉਸ ਕੋਲ ਦੁਨੀਆਂ ਦੇ ਸਭ ਕੰਮ ਲਈ ਟਾਈਮ ਹੈ, ਆਪਣੇ ਬੱਚਿਆਂ ਦੇ ਸਾਰੇ ਕੰਮ ਕਰਦਾ ਹੈ, ਮਾਂ ਬਾਪ ਦੇ ਵੀ ਕਰਦਾ, ਆਪਣੇ ਕੰਮ ਵੀ ਕਰਦਾ, ਪਰ ਉਸ ਕੋਲ ਟਾਈਮ ਨਹੀਂ ਹੈ ਨਾ, ਕੇਵਲ ਪਰਮਾਤਮਾ ਵਾਸਤੇ ਟਾਈਮ ਨਹੀਂ ਹੈ, ਜਿਸ ਨੇ ਉਸਨੂੰ ਬਣਾਇਆ ਸੰਸਾਰ 'ਚ ਭੇਜਿਆ ਕਿ ਭਾਈ ਤੂੰ ਮੇਰਾ ਨਾਮ ਜਪਣਾ ਹੈ। ਸੱਚਮੁੱਚ ਇਹੀ ਹੁਕਮ ਸੀ, ਭਾਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਿਹਦੇ ਜਾਨਵਰ ਨੇ ਨਾ, ਪਸ਼ੂ ਪੰਛੀ ਜਾਨਵਰ, ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਇੱਕ ਇਨਸਾਨ ਹੈ ਜਿਸ ਕੋਲ ਇਹ ਅੱਖਾਂ ਨੱਕ ਮੂੰਹ, ਉਹ ਬੈਠ ਕੇ ਬੰਦਗੀ ਕਰ ਸਕਦਾ ਹੈ, ਸਿਮਰਨ ਕਰ ਸਕਦਾ ਹੈ, ਮੈਡੀਟੇਸ਼ਨ ਕਰ ਸਕਦਾ ਹੈ ਤੇ ਪਰਮਾਤਮਾ ਨੂੰ ਮਿਲ ਸਕਦਾ ਹੈ, ਜਾਨਵਰ ਨਹੀਂ ਮਿਲ ਸਕਦੇ। ਇਸੇ ਵਾਸਤੇ 84 ਲੱਖ ਜੂਨ ਤੋਂ ਬਾਅਦ ਮਨੁੱਖਾਂ ਦੀ ਹੀ ਮਿਲੀ ਹੈ, ਪਰ ਮਨੁੱਖ ਨੂੰ ਲੱਗਦਾ ਕਿ ਮੈਂ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੋ ਜਾਵਾਂ ਤੇ ਸ਼ਾਇਦ ਮੈਂ ਸੁਖੀ ਹੋ ਜਾਵਾਂਗਾ, ਪਰ ਨਹੀਂ ਹੁੰਦਾ। ਮੇਰੇ ਕੋਲ ਸਾਰੇ ਸਾਮਾਨ ਆ ਜਾਣ, ਮੇਰੇ ਕੋਲ ਬਹੁਤ ਸਾਰੀਆਂ ਕਾਰਾਂ ਹੋਣ ਜਾਂ ਵੱਡਾ ਬਿਜ਼ਨਸ ਹੋਵੇ, ਬੜੇ ਇੰਪਲਾਈ ਹੋਣ, ਪਰ ਸੁਖੀ ਇਨਸਾਨ ਫਿਰ ਵੀ ਨਹੀਂ ਹੋ ਸਕਦਾ। ਸੁਖੀ ਹੋਣ ਦਾ ਇੱਕੋ ਤਰੀਕਾ ਹੈ, ਮੈਡੀਟੇਸ਼ਨ, ਸਿਮਰਨ, ਭਗਤੀ, ਬੈਠ ਕੇ ਜੋ ਭਗਤਾਂ ਨੇ ਕੀਤਾ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਤੇ ਗੁਰੂ ਸਾਹਿਬ ਬਾਣੀ ਅੰਦਰ ਲਿਖ ਰਹੇ ਹਨ, ਸ਼ਬਦ ਹੈ ਜਿਵੇਂ ਭਗਤ ਕਬੀਰ ਜੀ ਨੇ ਕਿਹਾ ਤੇਰੇ ਕੋਲ ਟਾਈਮ ਨਹੀਂ ਹੈ, ਤੂੰ ਕੇਵਲ 12 ਮਿੰਟ ਕੱਢ ਲੈ, ਇੱਕ ਘੜੀ 25 ਮਿੰਟ ਨਹੀਂ ਕੱਢ ਸਕਦਾ, 12.5 ਮਿੰਟ ਕੱਢ ਲੈ, 12 ਮਿੰਟ ਵੀ ਨਹੀਂ, ਉਸ ਤੋਂ ਹੋਰ ਅੱਧੇ ਕਰ ਲੈ, 5-6 ਮਿੰਟ ਭਗਤੀ ਕਰ, ਸਿਮਰਨ ਕਰ। ਜੇ ਅਸੀਂ ਅੱਜ ਵੀ ਸਟਾਰਟ ਕਰੀਏ, ਜਿਹੜੇ ਲੋਕ ਨਹੀਂ ਸਿਮਰਨ ਕਰਦੇ, ਸਤਸੰਗ ਨਹੀਂ ਕਰਦੇ, ਉਹ ਕੇਵਲ 5 ਮਿੰਟ ਰੋਜ਼ ਦਾ ਸਤਸੰਗ ਕਰਨ ਲੱਗ ਪੈਣ, ਘਰ ਬੈਠ ਕੇ ਸਿਮਰਨ ਬੰਦਗੀ ਕਰਨ, ਉਹਨਾਂ ਦਾ ਮਨ ਵਿੱਚ ਸ਼ਾਂਤੀ ਆਏਗੀ ਤੇ ਹੌਲੀ ਹੌਲੀ ਸਿਮਰਨ ਦਾ ਟਾਈਮ ਵਧੇਗਾ। ਜਿਉਂ ਜਿਉਂ ਟਾਈਮ ਵਧੇਗਾ, ਲਾਈਫ ਵਿੱਚ, ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣਗੇ। ਪਦਾਰਥ ਉਹੀ ਰਹਿਣਗੇ, ਸਾਡੇ ਕੋਲ ਪਦਾਰਥ ਹੈ ਨਹੀਂ ਜਾਂ ਨਹੀਂ, ਡਜ਼ ਨਾਟ ਮੈਟਰ। ਅਸੀਂ ਸਿਰਫ ਸੋਚਦੇ ਹੀ ਹਾਂ ਮੇਰੇ ਕੋਲ ਪਦਾਰਥ ਜ਼ਿਆਦਾ ਆ ਜਾਣਗੇ, ਮੈਂ ਸੁਖੀ ਹੋ ਜਾਊਂਗਾ, ਪਰ ਮਨੁੱਖ ਸੁਖੀ ਫਿਰ ਵੀ ਨਹੀਂ ਹੁੰਦਾ। ਆਓ, ਗੁਰੂ ਸਾਹਿਬ ਕਹਿੰਦੇ ਹਨ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੇ। ਚਿਤਾਰੇ ਤੋਂ ਭਾਵੇ ਪ੍ਰਭੂ ਨੂੰ ਯਾਦ ਕਰਨਾ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ, ਦੇਖੋ ਮੈਂ ਹੁਣ ਕਹਿ ਰਿਹਾ ਸੀ ਨਾ 5 ਮਿੰਟ ਬੈਠ ਕੇ ਸਿਮਰਨ ਬੰਦਗੀ ਕਰੋ, ਪਰ 5 ਮਿੰਟ ਤੁਸੀਂ ਆਪਣੀ ਬੈਟਰੀ ਚਾਰਜ ਕਰ ਲਈ। ਪੁਰਾਣੇ ਟਾਈਮ 'ਤੇ ਨਾ ਟਾਈਮ ਪੀਸ ਹੁੰਦੇ ਸੀ, ਕਲੋਕ ਜਿਹੜੀਆਂ ਹੁੰਦੀਆਂ ਸਨ, ਇਲੈਕਟ੍ਰਿਕ ਨਹੀਂ ਸੀ ਹੁੰਦੀਆਂ, ਉਹ ਚਾਬੀ ਭਰਨੀ ਹੁੰਦੀ ਸੀ, ਚਾਬੀ ਕੇਵਲ 2 ਜਾਂ 3 ਮਿੰਟ ਚਾਬੀ ਭਰ ਦੋ, ਫਿਰ 24 ਆਵਰ ਤੱਕ ਘੜੀ ਚੱਲਦੀ ਸੀ 24 ਘੰਟੇ। ਸੋ ਗੁਰੂ ਸਾਹਿਬ ਵੀ ਕਹਿੰਦੇ ਤੂੰ ਸਿਮਰਨ ਕਰਨ ਲਈ ਬੈਠ ਜਾ, ਜਦੋਂ ਤੇਰਾ ਮਨ ਜੁੜ ਗਿਆ ਨਾ, ਫਿਰ ਤੂੰ ਭਾਵੇਂ ਆਪਣੀ ਜੌਬ ਕਰ, ਬਿਜ਼ਨਸ ਕਰ, ਮਾਂ ਬਾਪ ਦੀ ਸੇਵਾ ਕਰ, ਬੱਚਿਆਂ ਦੀ ਪਾਲਣਾ ਕਰ, ਸਾਰੇ ਕੰਮ ਕਰਦਿਆਂ ਤੇਰਾ ਮਨ ਜਿਹੜਾ ਪ੍ਰਭੂ ਨਾਲ ਜੁੜ ਜਾਏਗਾ। ਉਹ ਹੋ ਗਿਆ ਉਠਤ ਬੈਠਤ ਸੋਵਤ ਜਾਗਤ, ਹੇ ਪ੍ਰਭੂ ਮੇਰਾ ਮਨ ਤੈਨੂੰ ਹੀ ਯਾਦ ਕਰਦਾ ਹੈ। ਆਓ ਅਸੀਂ ਬੇਨਤੀ ਕਰਦੇ ਹਾਂ, ਗੁਰੂ ਸਾਹਿਬ ਕਿਵੇਂ ਕਮਾਲ ਦਾ ਸ਼ਬਦ ਉਚਾਰਨ ਕਰ ਰਹੇ ਨੇ, ਜਦੋਂ ਭਰੋਸਾ ਹੋ ਗਿਆ ਕਿ ਦੁੱਖ ਵਿੱਚ ਸੁੱਖ 'ਚ ਮੈਂ ਕੇਵਲ ਪ੍ਰਭੂ ਨੂੰ ਹੀ ਯਾਦ ਕਰਨਾ ਹੈ, ਪ੍ਰਭੂ ਹੀ ਮੇਰਾ ਮਾਂ ਬਾਪ ਭੈਣ ਭਰਾ ਹੈ, ਸਾਰੀ ਸਹਾਇਤਾ ਕਰਨ ਵਾਲਾ। ਆਓ ਸ਼ਬਦ ਪਾਠ ਤੇ ਸਮਾਪਤੀ ਹੋਵੇਗੀ, 8 ਮਿੰਟ ਬਾਕੀ ਨੇ ਸਾਡੇ ਕੋਲ, ਪੂਰੇ 8:30 ਤੇ 8:30 ਤੇ ਸਮਾਪਤੀ ਹੋ ਜਾਏਗੀ, ਇਹ ਰਲ ਕੇ ਸਾਰੇ ਬੋਲਦੇ ਹਾਂ ਸ਼ਬਦ।

Jesu nomini, Amen.

क्या कैसा महा